Hallo, Herr Nitokala.

0: ਸਾਰੇ ਗਾਮਾ ਕਾਰਵਾਂ ਪੰਜਾਬੀ
1: ਜੀ ਬਿਲਕੁਲ ਦੋਸਤੋ ਸੋ ਸਾਰੇ ਕਾਰਮ ਪੰਜਾਬੀ ਜਦੋਂ ਨਾ ਪੁਰਾਣੇ ਗੀਤਾਂ ਦੀ ਗੱਲ ਚੱਲਦੀ ਹੈ ਤਾਂ ਫਿਰ ਮੂਹਰੇ ਇੱਕ ਗੀਤ ਹੋਰ ਮੇਰੇ ਆ ਗਿਆ ਜਿਹੜਾ ਕਿ ਕਾਫੀ ਮੈਨੂੰ ਵੀ ਪਸੰਦ ਆ ਤੇ ਤੁਹਾਨੂੰ ਵੀ ਪਸੰਦ ਹੋਣਾ ਉਸ ਤੋਂ ਬਾਅਦ ਫਿਰ ਮੈਂ ਕੋਸ਼ਿਸ਼ ਕਰਦਾ ਕਿ ਇੱਕ ਦੋ ਗੀਤ ਹੋਰ ਚਲਾ ਦਿਆਂ ਫਿਰ ਆਪਾਂ ਫੇਸਬੁੱਕ ਜ਼ਰੀਏ ਤੁਹਾਡੇ ਨਾਲ ਗੱਲਬਾਤ ਕਰਾਂਗੇ ਪਰ ਇਹ ਜਿਹੜਾ ਗੀਤ ਹੈ ਤੁਹਾਨੂੰ ਬੜਾ ਪਸੰਦ ਆਊਗਾ ਤੁਸੀਂ ਆਵਾਜ਼ ਤਾਂ ਪਛਾਣ ਹੀ ਲੈਣੀ ਆ ਕਿਆ ਬਾਤ ਹੈ ਆਵਾਜ਼ ਔਰ ਇਹ ਗੀਤ ਵੀ ਬੜਾ ਵਧੀਆ ਹੈ ਅਤੇ ਲਓ ਫਿਰ ਇਹਨੂੰ ਪਹਿਲਾਂ ਸੁਣ ਲੈਂਦੇ ਹਾਂ ਫਿਰ ਕਰਦੇ ਹਾਂ 815-8180 ਦਾ ਫੋਨ ਨੰਬਰ ਆ
2: ਤੇ ਦੋਸਤੋ ਇਸ ਤੋਂ ਮਗਰੋਂ ਬੀਬੀ ਰਣਜੀਤ ਕੌਰ ਜੀ ਇੱਕ ਬੜਾ ਹੀ ਪਿਆਰਾ ਗੀਤ ਅੱਲੜ ਜਵਾਨੀ ਦਾ ਗੀਤ ਤੁਹਾਡੀ ਸੇਵਾ ਦੇ ਵਿੱਚ ਪੇਸ਼ ਕਰਨਗੇ ਮੈਂ ਆਸ ਕਰਦਾ ਤੁਸੀਂ ਇਹਨਾਂ ਦੇ ਪਿਆਰ ਦਾ ਸਬੂਤ ਦਿੰਦੇ ਹੋਏ ਪਿਆਰ ਨਾਲ ਸੁਣੋਗੇ ਲਓ ਬੀਬੀ ਰਣਜੀਤ ਕੌਰ ਜੀ ਤੋਂ ਅਗਲਾ ਗੀਤ ਸੁਣੋ ਇਹਨਾਂ ਦੀ ਆਵਾਜ਼ ਦੇ ਵਿੱਚ

0: ਜੀ ਬਿਲਕੁਲ ਦੋਸਤੋ ਸਤਿ ਸ੍ਰੀ ਅਕਾਲ ਮੈਂ ਅਮਰੀਕ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋ ਗਿਆ ਨੱਚਦਾ ਪੰਜਾਬ ਪ੍ਰੋਗਰਾਮ ਲੈ ਕੇ ਤੇ ਫਿਰ ਤੁਹਾਨੂੰ ਪਤਾ ਕਿ ਇਸ ਵੇਲੇ ਲਾਈਵ ਹੋ ਜਾਈਦਾ ਤੇ ਕੁਝ ਗੱਲਾਂ ਬਾਤਾਂ ਕਰੀਦੀਆਂ ਕੁਝ ਕਮਿਊਨਿਟੀ ਦੀਆਂ ਜਾਣਕਾਰੀਆਂ ਹੁੰਦੀਆਂ ਸਾਡੇ ਕੋਲ ਕੁਝ ਲੋਕਲ ਜਿਹੜਾ ਕਿ ਦੇਸ਼ ਵਿਦੇਸ਼ ਦੇ ਵਿੱਚ ਜਿਹੜਾ ਕੁਝ ਚੱਲ ਰਿਹਾ ਉਹਦੇ ਬਾਬਤ ਵੀ ਆਪਾਂ ਗੱਲਾਂ ਬਾਤਾਂ ਆਪਾਂ ਜ਼ਰੂਰ ਕਰਦੇ ਹੁੰਦੇ ਹਾਂ ਤੇ ਤਕਰੀਬਨ ਸਟੂਡੀਓ ਦੀ ਘੜੀ ਦੇ ਉੱਤੇ 3:50 ਹੋ ਗਏ ਨਿਊਜ਼ੀਲੈਂਡ ਦੇ ਵਿੱਚ ਮੰਗਲਵਾਰ ਦਾ ਦਿਨ ਹੈ ਜੀ 16 ਤਰੀਕ ਹੈ ਅੱਜ ਤੇ ਚਾਹ ਦਾ ਟਾਈਮ ਵੀ ਹੋਇਆ ਵੈਸੇ ਕਹਿੰਦੇ ਚਾਹ ਕਿਉਂਕਿ ਕਾਫੀ ਗਲਾ ਜਿਹਾ ਜਿਹਦਾ ਨਾ ਉਹ ਹੋਇਆ ਪਿਆ ਭਾਰਾ ਭਾਰਾ ਜਿਹਾ ਖਾਣਾ ਵੀ ਪੀਦਾ ਪਰ ਗੱਲ ਬਣਦੀ ਨਹੀਂ ਉਹ ਥੋੜ੍ਹਾ ਸਟਰੋਂਗ ਕਰਨਾ ਪੈਣਾ ਗੱਲ ਚਲੋ ਖੈਰ ਆਪਾਂ ਹੁਣ ਚੱਲਦੇ ਹਾਂ ਤੁਸੀਂ ਦੇਖ ਰਹੇ ਹੋ ਸਕਰੀਨ ਦੇ ਉੱਤੇ ਅੰਮ੍ਰਿਤ ਜਗੈਦ ਸਾਡੇ ਨਾਲ ਹੋ ਗਏ ਨੇ ਜਿੱਦਾਂ ਮੈਂ ਪਹਿਲਾਂ ਪੋਸਟ ਪਾਈ ਸੀ ਕੱਲ੍ਹ ਅਤੇ ਸਾਰਿਆਂ ਨੇ ਕਿਹਾ ਵੀ ਭਾਈ ਸ਼ੁਭ ਇਸ਼ਾਵਾਂ ਦਿੱਤੀਆਂ ਇਸ ਨੌਜਵਾਨ ਨੂੰ ਇਸ ਜੋੜੀ ਨੂੰ ਕਿ ਇਹ ਵਧੀਆ ਭਵਿੱਖ ਦੇ ਲਈ ਆਪਣਾ ਜਾ ਰਹੇ ਨੇ ਪਰ ਸਾਰਿਆਂ ਨੇ ਕਈਆਂ ਨੇ ਸਵਾਲ ਕੀਤੇ ਜਿਹੜੇ ਉੱਥੇ ਸਾਡੇ ਮਿੱਤਰ ਪਿਆਰੇ ਬੈਠੇ ਉਹ ਕਹਿੰਦੇ ਯਾਰ ਇਹ ਤਾਂ ਦੱਸੋ ਵੀ ਗਿਆ ਕਿੱਥੇ ਵੀ ਕਿਹੜੇ ਸ਼ਹਿਰ ਗਿਆ ਅਤੇ ਆਪਾਂ ਹੁਣ ਦੇਖੋ ਲਾਈਵ ਆਪਾਂ ਆਸਟ੍ਰੇਲੀਆ ਤੋਂ ਹੀ ਅੰਮ੍ਰਿਤ ਜਗੈਦ ਨੂੰ ਆਪਾਂ ਲਾਈਵ ਕਰ ਲਿਆ ਹੁਣ ਇਹ ਤੋਂ ਜਾਣਦੇ ਵੀ ਭਾਈ ਇਹ ਕਿਹੜੇ ਸ਼ਹਿਰ ਚਲਾ ਗਿਆ ਸਾਨੂੰ ਛੱਡ ਕੇ ਨਿਊਜ਼ੀਲੈਂਡ ਸੋ ਅੰਮ੍ਰਿਤ ਤੋਂ ਤੁਹਾਡਾ ਵੀ ਸਵਾਗਤ ਹੈ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨਿਊਜ਼ੀਲੈਂਡ ਛੱਡ ਕੇ ਜਾਣ ਦਾ ਆਸਟ੍ਰੇਲੀਆ ਨੂੰ ਉਹ ਕਿਵੇਂ ਬਣਿਆ ਕੀ ਇਹਦੇ ਪਿੱਛੇ ਕਾਰਨ ਹੈ
1: ਕਾਰਨ ਤਾਂ ਕਈ ਨੇ ਬਟ ਨਿਊਜ਼ੀਲੈਂਡ ਵੀ ਬਹੁਤ ਵਧੀਆ ਨਿਊਜ਼ੀਲੈਂਡ ਬੜਾ ਕੰਮ ਕੀਤਾ ਬੜਾ ਕੁਝ ਦਿੱਤਾ ਨਿਊਜ਼ੀਲੈਂਡ ਨੇ
0: ਜੀ ਜੀ
1: ਬਟ ਗੱਲ ਏਦਾਂ ਹੈ ਵੀ ਜਿਹੜੇ ਤਜਰਬੇ ਹੈ ਜ਼ਿੰਦਗੀ ਦੇ ਉਹ ਤੁਸੀਂ ਕਦੇ ਭਾਵੇਂ ਇੱਕ ਜਗ੍ਹਾ ਬੈਠੇ ਰਹੋ ਫਿਰ ਤਜਰਬੇ ਤੁਸੀਂ ਪੈਸਿਆਂ ਨਾਲ ਵੀ ਨਹੀਂ ਖਰੀਦ ਸਕਦੇ ਸੋ ਤਜਰਬੇ ਜ਼ਿੰਦਗੀ ਚ ਬੜੇ ਜ਼ਰੂਰੀ ਆ ਸੋ ਉਹਦੇ ਕਰਕੇ ਮੈਂ ਸੋਚਿਆ ਕੋਈ ਨਾ ਕਿ ਉਹਨਾਂ ਆਸਟ੍ਰੇਲੀਆ ਗੁਆਂਢੀ ਮੁਲਕ ਜਾ ਕੇ ਥੋੜਾ ਜਿਹਾ ਕੰਮ ਵੀ ਕਰ ਲਈਏ ਤੇ ਦੇਖ ਲਈਏ ਕਿੱਦਾਂ ਗੱਲ ਬਣਦੀ
0: ਜੀ ਬਿਲਕੁਲ ਬਿਲਕੁਲ
1: ਮੈਂ ਇਸ ਵੇਲੇ ਪਰਥ ਆਇਆ ਹੋਇਆ
0: ਜੀ ਜੀ ਓਕੇ
1: ਤੇ ਇਹ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਆਉਂਦਾ
0: ਓਕੇ
1: ਤੇ ਸਾਰਿਆਂ ਨਾਲ ਦੁਨੀਆਂ ਚ ਆਈਸੋਲੇਟਡ ਜਗ੍ਹਾ ਦੁਨੀਆਂ ਤੇ ਪਰਥ ਮੰਨੀ ਜਾਂਦੀ ਆ
0: ਓਕੇ
1: ਤੇ ਬੜਾ ਵਧੀਆ ਇੱਥੇ ਠੀਕ ਹੈ ਵਧੀਆ ਹਜੇ ਮੈਨੂੰ ਇੱਕ ਦਿਨ ਹੀ ਹੋਇਆ ਸੋ
0: ਜਦੋਂ ਪਹਿਲਾਂ ਸਾਰਾ ਕੁਝ ਵਧੀਆ ਲੱਗਦਾ ਹੁੰਦਾ ਜਦੋਂ ਤੁਸੀਂ ਰਜੇਵਿਆਂ ਚ ਪੈ ਜਾਓਗੇ ਜਿਵੇਂ ਮੈਂ ਤੁਹਾਡੀ ਫੋਟੋ ਲਾ ਰਿਹਾ ਮੈਂ ਕਿ ਭਾਈ ਜਿਵੇਂ ਜੇ ਮੌਸਮ ਦੀ ਜੇ ਗੱਲ ਕਰੀਏ ਜੇ ਕਿਉਂਕਿ ਏਦਾਂ ਲੱਗਦਾ ਕਿ ਦੂਸਰਾ ਪਾਸਾ ਆ ਸੋ ਲੱਗਦਾ ਸੀ ਕਿ ਬਹੁਤ ਜ਼ਿਆਦਾ ਗਰਮੀ ਹੋਏਗੀ ਇੱਥੇ ਕਿਸ ਤਰ੍ਹਾਂ ਦਾ ਮੌਸਮ ਹੈ ਇਸ ਵੇਲੇ
1: ਇਸ ਵੇਲੇ ਤਾਂ ਬਹੁਤ ਜ਼ਿਆਦਾ ਠੰਡ ਆ
0: ਅੱਛਾ
1: ਸਵੇਰੇ ਅੱਜ 6 ਡਿਗਰੀ ਟੈਂਪਰੇਚਰ ਸੀਗਾ
0: ਓਕੇ
1: ਤੇ ਕਾਫੀ ਠੰਡ ਹੈ ਜਿੱਦਾਂ ਕਿਉਂਕਿ ਬੱਦਲ ਹੈ ਨੀ ਬੜੇ ਫਿਰ ਉਹ ਜਿੱਦਾਂ ਕ੍ਰਿਸਪ ਜਿਹਾ ਨੀ ਮੌਸਮ ਹੋ ਜਾਂਦਾ ਬਈ ਠੰਡ ਜ਼ਿਆਦਾ ਹੋ ਜਾਂਦੀ ਆ ਤਿੱਖੀ ਜੀ ਠੰਡ ਹੁੰਦੀ ਆ ਤੇ ਹਜੇ ਤਾਂ ਇੱਦਾਂ ਹੀ ਆ ਹੀਟਰ ਲਾ ਕੇ ਬੈਠੇ ਆ
0: ਅੱਛਾ
1: ਤੇ ਗਰਮੀ ਇੱਥੇ ਹੁੰਦੀ ਆ ਪਰ ਉਹ ਜਨਵਰੀ ਜਿਵੇਂ ਸੇਮ ਹੀ ਮੌਸਮ ਆ ਨਿਊਜ਼ੀਲੈਂਡ ਦਾ ਉਹ ਜਿਹੜਾ ਸੀਜ਼ਨ ਹੁੰਦਾ ਯਾਨੀ ਕਿ ਹੁਣ ਸਰਦੀਆਂ ਚੱਲਦੀਆਂ ਇੱਥੇ ਵੀ
0: ਓਕੇ ਓਕੇ ਚਲੋ ਬਹੁਤ ਵਧੀਆ ਸੋ ਮੈਂ ਉਹੀ ਦੱਸਣਾ ਚਾਹ ਰਿਹਾ ਸੀ ਸਾਡੇ ਮਿੱਤਰ ਪਿਆਰਿਆਂ ਨੂੰ ਕਿਉਂਕਿ ਫੇਸਬੁੱਕ ਤੇ ਜਿਵੇਂ ਪੋਸਟ ਪਾਈ ਸਾਰਿਆਂ ਨੇ ਕਿਹਾ ਯਾਰ ਇੱਦਾਂ ਦੱਸ ਦਿਓ ਕਿੱਥੇ ਚੱਲ ਗਿਆ ਅੰਮ੍ਰਿਤ ਅਸੀਂ ਕਿਹਾ ਵੀ ਚਲੋ ਗਿਆ ਗੁਆਂਢੀ ਮੁਲਕ ਹੈ ਪਰ ਉਹ ਕਿਹੜੇ ਸ਼ਹਿਰ ਹੈ ਫਿਰ ਆਪਾਂ ਉੱਥੇ ਜਾਣਦੇ ਹਾਂ ਸੋ ਬਹੁਤ ਚੰਗਾ ਲੱਗਦਾ
1: ਅਸੀਂ ਉੱਥੇ ਜਾਈਦੇ ਜਿੱਥੇ ਕੋਈ ਜਾਂਦਾ ਨਹੀਂ ਉੱਥੇ ਗਏ ਹਾਂ
0: ਉੱਥੇ ਗਏ ਹਾਂ ਇੱਕ ਤਰ੍ਹਾਂ ਤੁਹਾਡਾ ਮਿੱਤਰ ਜਿਹੜਾ ਆ ਗਰੇਵਾਲ ਉਹ ਵੀ ਮੇਲਾ ਦਾ ਕਾਫੀ ਪੁਰਾਣਾ ਉੱਥੇ ਰਹਿ ਰਿਹਾ ਹੁਣ
1: ਹਾਂਜੀ ਉਹਨੂੰ ਵੀ ਹੋ ਗਏ 2-3 ਸਾਲ ਹੋ ਗਏ ਆ ਸੋ ਹਜੇ ਫਿਲਹਾਲ ਤਾਂ ਉਹਦੇ ਹੀ ਠਹਿਰੇ ਆ ਇੱਥੇ
0: ਜੀ
1: ਪੁਰਾਣਾ ਮਿੱਤਰ ਆ ਮੇਰਾ
0: ਜੀ ਜੀ ਜੀ ਬਿਲਕੁਲ
1: ਸੋ ਬਾਕੀ ਦੇਖਦੇ ਹੁਣ ਅੱਜ ਸਿਟੀ ਦਾ ਗੇੜਾ ਲਾਵਾਂਗੇ ਦੇਖਾਂਗੇ ਘੁੰਮਾਂਗੇ
0: ਜੀ ਚਲੋ ਏਦਾਂ ਵੀ ਸਾਨੂੰ ਅਪਡੇਟ ਜਿਹੜੀਆਂ ਨੇ ਉੱਥੇ ਦੀਆਂ ਜਿਹੜੀਆਂ ਤੁਸੀਂ ਨੱਚਦਾ ਪੰਜਾਬ ਦੇ ਇੱਕ ਪ੍ਰੈਜੈਂਟਰ ਹੋ ਤੁਸੀਂ

0: ਨਸ ਦਾ ਪੰਜਾਬ ਦੀ ਇੱਕ ਟੀਮ ਹੋ ਤੇ ਤੁਸੀਂ ਸਾਨੂੰ ਜਿਹੜੀ ਉੱਥੇ ਦੀ ਅਪਡੇਟਸ ਨੇ ਉਹ ਸਾਨੂੰ ਦਿੰਦੇ ਰਹਿਣਾ ਸਾਨੂੰ ਇਹ ਵੀ ਬੜੀ ਖੁਸ਼ੀ ਹੈ ਕਿ ਅਗਲੇ ਸਾਲ ਜਿਹੜੀਆਂ ਸਿੱਖ ਖੇਡਾਂ ਹੋਣੀਆਂ ਉਹ ਵੀ ਪਰਥ ਦੇ ਵਿੱਚ ਹੋਣੀਆਂ ਆ ਸੋ ਉਸ ਵੇਲੇ ਵੀ ਹੁਣ ਸਾਡੀਆਂ ਤਾਂ ਪੂਰੀਆਂ ਤਿਆਰੀਆਂ ਵੀ ਭਾਈ ਸਾਡਾ ਤਾਂ ਪਹਿਲੇ ਉੱਥੇ ਬੰਦੇ ਹੈਗੇ ਹੁਣ ਸਾਨੂੰ ਕੋਈ ਫਿਕਰ ਨਹੀਂ ਫਾਕਾ ਨਹੀਂ ਅਤੇ ਅਸੀਂ ਉੱਥੇ ਫਿਰ ਸਿੱਖ ਖੇਡਾਂ ਜਿਹੜੀਆਂ ਨੇ ਉਹਨਾਂ ਦਾ ਆਨੰਦ ਮਾਣਨ ਦੀ ਕੋਸ਼ਿਸ਼ ਕਰਾਂਗੇ ਉਸ ਟੀਮ ਦੇ ਨਾਲ ਵੀ ਰਾਬਤਾ ਕਰਨ ਦੀ ਕੋਸ਼ਿਸ਼ ਕਰਾਂਗੇ ਸਿੱਖ ਖੇਡਾਂ ਜਿਹੜੀ ਟੀਮ ਹੈ ਉਹਨਾਂ ਦੇ ਨਾਲ ਵੀ ਰਾਬਤਾ ਕਰਨ ਦੀ ਕੋਸ਼ਿਸ਼ ਕਰਾਂਗੇ ਕਿਹੜੀਆਂ ਕਿਹੜੀਆਂ ਇਹਨਾਂ ਦੀ ਤਿਆਰੀਆਂ ਹੋ ਗਈਆਂ ਅਤੇ ਕਿਹੜੀਆਂ ਹੋਣੀਆਂ ਆ ਉਹ ਤੁਸੀਂ ਉਹਨਾਂ ਦੇ ਨਾਲ ਜ਼ਰੂਰ ਰਾਬਤਾ ਕਰ ਲੈਣਾ
1: ਜੀ
0: ਜੀ ਬਹੁਤ ਬਹੁਤ ਚੰਗਾ ਲੱਗਿਆ ਤੁਸੀਂ ਆਏ ਅਤੇ ਗੱਲਾਂ ਬਾਤਾਂ ਹੋ ਗਈਆਂ ਆਉਂਦੇ ਸਮੇਂ 'ਚ ਇਸੇ ਤਰ੍ਹਾਂ ਹੀ ਸਾਡੇ ਨਾਲ ਤੁਸੀਂ ਜੁੜੇ ਰਹਿਣਾ ਅਤੇ ਅਪਡੇਟ ਜਿਹੜੀਆਂ ਰਹਿੰਦੇ ਰਹਿਣਾ ਚੜ੍ਹਦੀ ਕਲਾ
1: ਜੀ ਧੰਨਵਾਦ ਜੀ ਸਾਰਿਆਂ ਦਾ
0: ਬਹੁਤ ਬਹੁਤ ਮਿਹਰਬਾਨੀ ਚੜ੍ਹਦੀ ਕਲਾ ਸ਼ੁਕਰੀਆ
1: ਮਿਲਦੇ ਹਾਂ ਫਿਰ ਕੋਈ
0: ਓਕੇ ਜੀ ਸਤਿ ਸ਼੍ਰੀ ਅਕਾਲ
1: ਓਕੇ ਜੀ ਸਤਿ ਸ਼੍ਰੀ ਅਕਾਲ
0: ਇਹ ਸਨ ਜੀ ਅੰਮ੍ਰਿਤ ਜਗਾਇਤ ਜਿੱਥੇ ਕਿ ਮੈਂ ਪਹਿਲਾਂ ਗੱਲ ਕੀਤੀ ਕਿ ਭਾਈ ਇਹ ਪਰਸ ਦੇ ਵਿੱਚ ਚਲਾ ਗਿਆ ਨੌਜਵਾਨ ਕਾਫੀ ਹੋਰ ਜਿਹੜੇ ਨੌਜਵਾਨ ਨੇ ਮੈਂ ਦੇਖਿਆ ਕਿ ਉਹ ਆਪਣੀ ਜਿਹੜੀ ਜਰਨੀ ਆ ਉਹ ਆਸਟ੍ਰੇਲੀਆ ਦੇ ਨਾਲ ਜਿਹੜੀ ਨੌਜਵਾਨ ਖਾਸ ਕਰਕੇ ਜੇ ਕਹਿੰਦੇ ਕਿ ਜੋਬ ਯਾਰ ਉੱਥੇ ਵਧੀਆ ਨੇ ਪੈਕੇਜ ਵਧੀਆ ਨੇ ਸੋ ਇੱਥੋਂ ਛੱਡ ਕੇ ਜਿਹੜੇ ਜਾ ਰਹੇ ਨੇ ਬਾਕੀ ਦੇਖਣਾ ਜ਼ਰੂਰੀ ਚਾਹੀਦਾ ਜੇ ਕਿਉਂਕਿ ਜਦ ਤੱਕ ਤੁਸੀਂ ਉੱਥੇ ਪਹੁੰਚਦੇ ਨਹੀਂ ਜਾਂਦੇ ਨਹੀਂ ਜਦ ਤੱਕ ਮੈਨੂੰ ਲੱਗਦਾ ਨਹੀਂ ਕਿ ਤੁਹਾਨੂੰ ਪਤਾ ਲੱਗਦਾ ਕਿ ਕਈਆਂ ਨੂੰ ਮਾਹਾਂ ਦੀ ਦਾਲ ਵੱਧਦੀ ਅਤੇ ਕਈਆਂ ਨੂੰ ਸਵਾਦੀ ਇੱਦਾਂ ਹੀ ਆ ਜਾਊਂਗੇ ਕਰੋਂਗੇ ਕੀ ਉੱਥੇ ਹਾਲਾਤ ਨੇ ਫਿਰ ਹੀ ਪਤਾ ਜ਼ਿਆਦਾ ਲੱਗਦਾ ਜੇ ਕਿਸੇ ਨੇ ਦੱਸਿਆ ਸ਼ਾਇਦ ਕੋਈ ਮਾਇੰਡ ਵੀ ਕਰ ਜਾਂਦਾ ਭਾਈ ਯਾਰ ਨਹੀਂ ਆਪ ਤਾਂ ਇੱਦਾਂ ਆ ਸਾਨੂੰ ਕਹਿ ਰਿਹਾ ਨਹੀਂ ਨਹੀਂ ਨਹੀਂ ਸੋ ਇਸ ਕਰਕੇ ਆਪਣਾ ਆਪਣਾ ਐਕਸਪੀਰੀਅੰਸ ਜਿਹੜਾ ਉਹ ਜ਼ਰੂਰ ਕਰ ਲੈਣਾ ਚਾਹੀਦਾ ਆ ਸੋ ਬਾਕੀ ਗੱਲ ਕਰੀਏ ਨਿਊਜ਼ੀਲੈਂਡ ਜਿਹੜਾ ਫੀਫਾ ਵਰਲਡ ਕੱਪ ਜਿਹੜਾ ਚੱਲ ਰਿਹਾ ਦੋਸਤੋ ਨਿਊਜ਼ੀਲੈਂਡ ਨੇ ਇਰਾਨ ਦੇ ਨਾਲ ਅੱਜ ਬਾਕਮਾਲ ਜਿਹੜੀ ਆ ਖੇਡ ਦਾ ਪ੍ਰਦਰਸ਼ਨ ਜਿਹੜਾ ਦਿਖਾਲਿਆ ਪਹਿਲੇ ਹੀ ਸੱਟੇ ਜਿਹੜਾ ਨਿਊਜ਼ੀਲੈਂਡ ਨੇ ਗੋਲ ਦਾਗ ਦਿੱਤਾ ਅਤੇ ਉਹ ਤੋਂ ਬਾਅਦ ਫਿਰ ਉਹਨਾਂ ਨੇ ਫਿਰ ਗੋਲ ਲਾ ਦਿੱਤਾ ਅਤੇ ਫਿਰ ਨਿਊਜ਼ੀਲੈਂਡ ਨੇ ਗੋਲ ਦਾਗ ਦਿੱਤਾ ਫਿਰ ਉਹਨਾਂ ਨੇ ਭਾਈ ਫਿਰ ਲਾ ਦਿੱਤਾ ਸੋ ਇੱਦਾਂ ਵੀ ਬਰਾਬਰੀ ਦੇ ਉੱਤੇ ਜਿਹੜਾ ਮੈਚ ਹੈ ਖਤਮ ਹੋਇਆ ਅਤੇ ਨਿਊਜ਼ੀਲੈਂਡ ਵਾਸੀ ਇਹੀ ਮੰਨਦੇ ਕਿ ਬਈ ਇਹ ਭਾਈ ਜਿੱਤ ਦੇ ਸਮਾਨ ਹੀ ਇਹ ਜਿਹੜਾ ਮੈਚ ਹੋਇਆ ਸੋ ਕਾਫੀ ਆਸਾਂ ਨੇ ਜੀ ਸਾਨੂੰ ਆਪਣੀ ਵਾਈਟ ਆਲ ਵਾਈਟ ਜਿਹੜੀ ਟੀਮ ਆ ਸੋ ਚੜ੍ਹਦੀ ਕਲਾ 'ਚ ਰਹਿਣ ਹੋਰ ਵੀ ਜਿਹੜੀਆਂ ਅਪਡੇਟਸ ਨੇ ਇਸ ਮੈਚ ਨੂੰ ਲੈ ਕੇ ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸਾਡਾ ਜਿਹੜਾ ਨੌਜਵਾਨ ਆ ਸ਼ਰਨਪ੍ਰੀਤ ਸਿੰਘ ਇਹ ਵੀ ਇਹਦੇ 10 ਨੰਬਰ ਦੀ ਇਹਦੇ ਉੱਤੇ ਜਿਹੜੀ ਆ ਜਰਸੀ ਉਹਦੇ ਉੱਤੇ ਪਿੱਛੇ ਸਿੰਘ ਲਿਖਿਆ ਇਹ ਵੀ ਫਿਰ ਮਨੇ ਮਾਣ ਵਾਲੀ ਗੱਲ ਆ ਕਿ ਸਿੰਘ ਸਿੰਘ ਹੁੰਦੀ ਸੀ ਉੱਥੇ ਵੀ ਸੋ ਖੈਰ ਦੋਸਤੋ ਬਹੁਤ ਚੜ੍ਹਦੀ ਕਲਾ 'ਚ ਰਹੇ ਜੀ ਇਹ ਵਰਲਡ ਕੱਪ ਜਿਹੜਾ ਆ ਫੀਫਾ ਵਰਲਡ ਕੱਪ ਜਿਹੜਾ ਇਸਦੀ ਅਪਡੇਟ ਜਿਹੜੀਆਂ ਨੇ ਉਹ ਲੈ ਕੇ ਅਸੀਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੁੰਦੇ ਰਹਿਣਾ ਹੈ ਸੋ ਚੜ੍ਹਦੀ ਕਲਾ 'ਚ ਰਹੋ ਅਤੇ ਨਾਲ ਹੀ ਨਾਲ ਜੇ ਆਪਾਂ ਗੱਲ ਕਰੀਏ ਦੋਸਤੋ ਉੱਧਰ ਸਾਡੇ ਜੇ ਨਿਊਜ਼ੀਲੈਂਡ ਦੀ ਹੁਣ ਆਪਾਂ ਗੱਲ ਕਰੀਏ ਜਿਵੇਂ ਪਹਿਲਾਂ ਮੈਂ ਆਸਟ੍ਰੇਲੀਆ ਦੀ ਗੱਲ ਕੀਤੀ ਸਿੱਖ ਖੇਡਣ ਜਿਹੜੀ ਟੀਮ ਹੈ ਉਹ ਪਰਸ ਦੇ ਵਿੱਚ ਜਿਹੜੀਆਂ ਸਿੱਖ ਖੇਡਾਂ ਹੋਣੀਆਂ ਉਹਨਾਂ ਦੀ ਸਾਰੀ ਜਿਹੜੀ ਟੀਮ ਹੈ ਉਹਨਾਂ ਨੇ ਭਾਈ ਮੀਟਿੰਗ ਕਰਕੇ ਆਪਣੇ ਜਿਹੜੇ ਪ੍ਰਧਾਨ ਆ ਉਪ ਪ੍ਰਧਾਨ ਜਿਹੜੇ ਨੇ ਉਹ ਸਾਰੇ ਚੁਣ ਲਏ ਗਏ ਨੇ ਅਤੇ ਫਿਰ ਹੁਣ ਅਗਲੇ ਸਾਲ ਜਿਹੜੀਆਂ ਤਿਆਰੀਆਂ ਨੇ ਉਹ ਹੁਣ ਜਾ ਰਹੀਆਂ ਨੇ ਜੀ ਪਰਸ ਦੇ ਵਿੱਚ ਸਿੱਖ ਖੇਡਾਂ ਦੀਆਂ ਅਤੇ ਨਾਲ ਹੀ ਨਾਲ ਦੋਸਤੋ ਇੱਕ ਹੋਰ ਜਿਹੜੀ ਖਬਰ ਆ ਸਾਡੇ ਇੱਥੋਂ ਦੇ ਲੋਕਲ ਜਿਹੜੇ ਲੋਕਲ ਬੋਰਡ ਦੇ ਮੈਂਬਰ ਮਾਰਸ਼ਲ ਬਾਲੀਆ ਉਹਨਾਂ ਦੀਆਂ ਵੀ ਦਿੱਕਤਾਂ ਜਿਹੜੀਆਂ ਨੇ ਥੋੜ੍ਹੀਆਂ ਕਹਿੰਦੇ ਵੱਧਦੀਆਂ ਨਜ਼ਰ ਆ ਰਹੀਆਂ ਨੇ ਕੁਛ ਕੁ ਦੋ ਜਿਹੜੇ ਐਸੇ ਲੀਡਰ ਨੇ ਬੋਰਡ ਮੈਂਬਰ ਨੇ ਉਹ ਕਹਿੰਦੇ ਨੇ ਕਿ ਭਾਈ ਇਹਨਾਂ ਨੂੰ ਅਸਤੀਫਾ ਜਿਹੜਾ ਉਹ ਦੇ ਦੇਣਾ ਚਾਹੀਦਾ ਹੈ ਸੋ ਇਹ ਖਬਰਾਂ ਵੀ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਸੋ ਬਾਕੀ ਦੇਖਦੇ ਹਾਂ ਕਿਉਂਕਿ ਛਾਣਬੀਣ ਜਿਹੜੀ ਆ ਉਹ ਚੱਲ ਰਹੀ ਆ ਇਹਨਾਂ ਉੱਤੇ ਕੁਛ ਦੋਸ਼ ਲੱਗੇ ਸਨ ਸੋ ਉਹ ਕਿਵੇਂ ਅਪਰੂਵ ਹੁੰਦੇ ਨੇ ਅਤੇ ਉਹ ਤੋਂ ਬਾਅਦ ਫਿਰ ਜਿਹੜੀ ਕਹਾਣੀ ਹੈ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਆਉਣੀ ਹੈ ਕਿ ਕੀ ਵਜ੍ਹਾ ਸੀ ਅਤੇ ਕਿਉਂ ਕਿਉਂ ਸੀ ਸੋ ਇਹ ਵੀ ਇੱਕ ਮਸਲਾ ਜਿਹੜਾ ਨਿਊਜ਼ੀਲੈਂਡ ਦੇ ਵਿੱਚ ਪੱਕਿਆ ਹੋਇਆ ਅਤੇ ਜੇ ਆਪਾਂ ਗੱਲ ਕਰੀਏ ਉੱਧਰ ਭਾਈ ਸਾਡੇ ਜਥੇਦਾਰ ਸਾਹਿਬ ਜਿਹੜੇ ਨੇ ਕੁਲਦੀਪ ਸਿੰਘ ਗੁੜਗੱਜ ਜੀ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੂੰ ਉਸ ਤੋਂ ਗੁਰੂ ਦੋਖੀ ਕਾਇਆ ਕਿਹਾ ਅਤੇ ਨਾਲ ਨਾਲ ਖਾਲਸਾ ਪੰਥ ਵਿਰੋਧੀ ਉਹਨਾਂ ਨੂੰ ਕਰਾਰ ਜਿਹੜਾ ਉਹ ਦੇ ਦਿੱਤਾ ਆ ਇਹ ਵੀ ਕਾਫੀ ਅੱਗ ਵਾਂਗੂ ਜਿਹੜੀ ਆ ਖਬਰ ਜਿਹੜੀ ਆ ਗੱਲਾਂ ਜਿਹੜੀਆਂ ਨੇ ਫੈਲ ਰਹੀਆਂ ਨੇ ਕਿ ਜਿਹੜੀ ਉਹਨਾਂ ਦੀ ਪਿੱਛੇ ਜਿਹੇ ਵੀਡੀਓ ਇੱਕ ਆਈ ਸੀ ਕਿਸੇ ਹੋਟਲ ਦੇ ਵਿੱਚ ਗੁਰੂ ਦੀ ਜਿਹੜੀਆਂ ਤਸਵੀਰਾਂ ਨੇ ਉਹਨਾਂ ਉੱਤੇ ਸ਼ਰਾਬ ਦੇ ਛਿੜਕਾ ਕੀਤੇ ਜਾਂ ਫਿਰ ਉਹਨਾਂ ਨੇ ਕੁਛ ਭੱਦੀ ਉਸ ਤਰ੍ਹਾਂ ਦੀ ਹਰਕਤ ਜਿਹੜੀ ਕੀਤੀ ਹੈ ਉਹਦੇ ਬਾਬਤ AI ਨੂੰ ਜਿਹੜਾ ਮੁੱਖ ਰੱਖ ਕੇ ਉਹਨਾਂ ਨੇ ਬਣਾਇਆ ਸੀ ਭਾਈ ਵੀ ਕਿ AI ਦੇ ਰਾਹੀਂ ਇਹ ਬਣੀਆਂ ਜਾਂ ਕਿੱਦਾਂ ਬਣੀਆਂ ਅਤੇ ਹੁਣ ਉਹਨਾਂ ਨੇ ਕਿਹਾ ਵੀ ਜੇ ਸਬੂਤ ਤਾਂ ਇਹ ਮਿਲ ਗਿਆ ਵੀ ਉਹ ਅਸਲੀ ਵੀਡੀਓ ਪਰ ਇਹ ਨਹੀਂ ਦਿਖ ਰਿਹਾ ਵੀ ਭਾਈ ਉਹ ਉਹੀ ਬੰਦਾ ਆ ਜਿਹੜੇ ਬਾਰੇ ਦੋਸ਼ ਲੱਗ ਰਹੇ ਨੇ ਸੋ ਇਹ ਵੀ ਕਾਫੀ ਜਿਹੜਾ ਮਸਲਾ ਆ ਦੋਸਤੋ ਇਹ ਗੰਭੀਰ ਬਣ ਗਿਆ ਭਗਵੰਤ ਮਾਨ ਹੁਣਾਂ ਦੀ ਸਰਕਾਰ ਦੇ ਲਈ ਭਾਈ

ਉਹਨਾਂ ਨੂੰ ਹੁਣ ਜਸਟੀਫਾਈਡ ਜਿਹੜਾ ਉਹ ਦੇਣਾ ਹੀ ਪੈਣਾ ਆ ਸੋ ਵਾਇਰਲ ਵੀਡੀਓ ਜਿਹੜੀ ਹੈ ਮਾਮਲੇ ਉਹਦੇ 'ਚ ਬਲਤੇਜ ਪਾਨ ਨੂੰ ਉਹਨਾਂ ਨੇ ਜਿਸ ਤਰ੍ਹਾਂ ਗੁਲਕਾਜ ਦੇ ਦਾਅਵੇ 'ਤੇ ਚੁੱਕੇ ਕਈ ਸਵਾਲ ਵੀ ਚੁੱਕੇ ਉਹਨਾਂ ਨੇ ਕਿ ਭਾਈ ਇਹ ਇਸ ਤਰ੍ਹਾਂ ਨਹੀਂ ਹੈ ਜਿਸ ਤਰ੍ਹਾਂ ਤੁਸੀਂ ਉਹਨਾਂ ਨੂੰ ਦੋਖੀ ਕਰਾਰ ਜਿਹੜਾ ਉਹ ਦੇ ਦਿੱਤਾ ਆ ਸੋ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਰੀਆਂ ਖਬਰਾਂ ਪਤਾ ਲੱਗ ਜਾਣੀਆਂ ਆ ਸੋ ਨਾਲ ਹੀ ਨਾਲ ਦੋਸਤੋ ਜੇ ਆਪਾਂ ਬ੍ਰਿਟੇਨ ਦੀ ਗੱਲ ਕਰੀਏ ਇਹਦੀ ਬਾਅਦ 'ਚ ਗੱਲ ਕਰਦੇ ਹਾਂ ਅਤੇ ਮੈਂ ਇੱਕ ਦੋ ਜਿਹੜੀਆਂ ਤਸਵੀਰਾਂ ਸਨ ਮੇਰੇ ਕੋਲ ਮੈਂ ਉਹਦੇ ਜ਼ਰੀਏ ਤੁਹਾਡੇ ਨਾਲ ਜਿਹੜੀ ਆ ਗੱਲਬਾਤ ਜਿਹੜੀ ਉਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹਰਦਾ ਨਾਕਾਮ ਹੋਇਆ ਸੋ ਪੰਥ ਦੋਖੀ ਦਾ ਨਾਰਾ ਉਹ ਲਿਆਂਦਾ ਗਿਆ ਦੋਸਤੋ ਸੋ ਇਹ ਉਹਨਾਂ ਦਾ ਮੰਨਣਾ ਹੈ ਭਾਈ ਹੁਣ ਕੀ ਕਰ ਸਕਦੇ ਹਾਂ ਕੀ ਕਹਿ ਸਕਦੇ ਹਾਂ ਅਤੇ ਨਾਲ ਹੀ ਨਾਲ ਜੇ ਆਪਾਂ ਗੱਲ ਕਰੀਏ ਦੋਸਤੋ ਪਿਛਲੇ ਦਿਨੀ ਜਦੋਂ ਪਿਛਲੇ ਹਫ਼ਤੇ ਵੀ ਮੈਂ ਗੱਲ ਕੀਤੀ ਸੀ ਜਦੋਂ ਦੇਵੀ ਮਸੂਸਬਰੀ ਸਾਹਿਬ ਨਿਊਜ਼ੀਲੈਂਡ ਆਏ ਸੀ ਤਾਂ ਨਿਊਜ਼ੀਲੈਂਡ ਉਹਨਾਂ ਨੇ ਕਾਫੀ ਦਾੜੀ ਵਗੈਰਾ ਨਾ ਦਬਦਾਈ ਹੋਈ ਸੀ ਜਦੋਂ ਉਹਨਾਂ ਨਾਲ ਮੁਲਾਕਾਤ ਹੋਈ ਜਦੋਂ ਇੱਥੇ ਸ਼ੋਅ ਹੋਇਆ ਪੰਜਾਬ ਸਪੋਰਟਸ ਐਂਡ ਕਲਚਰ ਕਲੱਬ ਦੇ ਜਿਹੜੇ ਮਿੱਤਰ ਆ ਉਹਨਾਂ ਨੇ ਰਲ ਮਿਲ ਕੇ ਸਾਰਾ ਜਿਹੜਾ ਸ਼ੋਅ ਕਰਾਇਆ ਸੀ ਉਦੋਂ ਉਹਨਾਂ ਨੇ ਕਾਫੀ ਵੱਡੀ ਦਾੜੀ ਜਿਹੜੀ ਉਹ ਰੱਖੀ ਹੋਈ ਸੀ ਉਹਦੀ ਵਜ੍ਹਾ ਇਹੀ ਸੀ ਕਿ ਜਿਹੜੀ ਇਹ ਫਿਲਮ ਆ 40 ਦਿਨ ਜਿਹੜਾ ਇੱਕ ਨਾਵਲ ਆ ਨਾਵਲ ਦੇ ਜ਼ਰੀਏ ਜਿਹੜੀ ਇਹ ਫਿਲਮ ਆ ਉਸਨੂੰ ਰੂਪ ਫਿਰ ਦਿੱਤਾ ਗਿਆ ਕਾਫੀ ਵਧੀਆ ਕਲਾਕਾਰ ਨੇ ਇਹਦੇ ਵਿੱਚ ਗੁਰਪ੍ਰੀਤ ਘੁੱਗੀ ਹੋਣਾ ਦਾ ਜਿਹੜਾ ਲੜਕਾ ਹੈ ਉਹ ਵੀ ਦੋਸਤੋ ਇਹਦੇ ਵਿੱਚ ਤੁਹਾਨੂੰ ਨਜ਼ਰ ਆਏਗਾ ਫਕੀਰ ਦੇ ਕਿਰਦਾਰ ਦੇ ਵਿੱਚ ਦੇਵੀ ਮਖਸੂਸਬਰੀ ਸਾਹਿਬ ਇਹ ਵੀ ਤੁਹਾਨੂੰ ਨਜ਼ਰ ਆਉਣਗੇ ਸੋ 19 ਜੂਨ ਨੂੰ ਮਾਫ਼ ਕਰਨਾ 3 ਦਿਨ ਰਹਿ ਗਏ ਨੇ ਵਰਲਡ ਵਾਈਡ ਇਹ ਜਿਹੜੀ ਫਿਲਮ ਆ ਇਹ ਰਿਲੀਜ਼ ਹੋਣ ਜਾ ਰਹੀ ਹੈ ਸੋ ਸਾਡਾ ਫਰਜ਼ ਇਹੀ ਬਣਦਾ ਹੈ ਕਿ ਇਸ ਫਿਲਮ ਨੂੰ ਵੱਧ ਤੋਂ ਵੱਧ ਆਪਾਂ ਦੇਖੀਏ ਤਾਂ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਫਿਲਮਾਂ ਨੇ ਬਣ ਜਿਵੇਂ ਕਿ ਚੜ੍ਹਦੀ ਕਲਾ ਜਿਹੜੀ ਫਿਲਮ ਆ ਉਸਦੀ ਰਿਪੋਰਟ ਬਹੁਤ ਵਧੀਆ ਆਈ ਕਿ ਕਮਿਊਨਿਟੀ ਨੇ ਕਾਫੀ ਸਾਥ ਦਿੱਤਾ ਸੋ ਉਹ ਜਦੋਂ ਪੈਸਾ ਬਣਾਉਣਗੇ ਕਲਾਕਾਰ ਜਾਂ ਜਿਹੜੇ ਪ੍ਰੋਡਿਊਸਰ ਨੇ ਫਿਰ ਉਹ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਜਿਹੜੀਆਂ ਵਧੀਆ ਫਿਲਮਾਂ ਨੇ ਉਹ ਵੀ ਤੁਹਾਡੀ ਝੋਲੀ 'ਚ ਪਾਉਣਗੇ ਸੋ ਇਹ ਫਿਲਮ ਜਿਹੜੀ ਆ ਤੁਸੀਂ ਜ਼ਰੂਰ ਸਿਨੇਮਾ ਘਰਾਂ ਦੇ ਵਿੱਚ ਉਸ ਦੇਖ ਕੇ ਆਉਣੀ ਹੈ ਸੋ ਇਹ ਫਿਲਮ 19 ਜੂਨ ਨੂੰ ਵਰਲਡ ਵਾਈਡ ਯਾਨੀ ਕਿ ਸਾਰੀ ਦੁਨੀਆ ਦੇ ਵਿੱਚ ਇਹ ਰਿਲੀਜ਼ ਹੋ ਰਹੀ ਹੈ 40 ਦਿਨ ਇੱਕ ਨਾਵਲ ਤੋਂ ਇਹ ਜਿਹੜੀ ਫਿਲਮ ਆ ਫਿਰ ਉਹ ਜਿਹੜੇ ਕਿਰਦਾਰ ਆ ਸਾਰੇ ਉਹਦੇ ਵਿੱਚ ਪਾਏ ਗਏ ਆ ਸੋ ਤੁਸੀਂ ਜ਼ਰੂਰ ਹੁੰਗਾਰਾ ਦੇਣਾ ਇਸ ਫਿਲਮ ਨੂੰ ਸੋ ਬੜੇ ਮਾਣ ਵਾਲੀ ਗੱਲ ਹੈ ਬਹੁਤ ਹੀ ਵਧੀਆ ਕਿਰਦਾਰ ਕਹਿੰਦੇ ਨੇ ਕਿ ਕਾਫੀ ਜੱਚਦਾ ਆ ਇਹ ਕਿਰਦਾਰ ਦੇਵੀ ਮਖਸੂਸਪੁਰੀ ਹੋਣਾ ਨੂੰ ਅਤੇ ਜਿਹੜੇ ਗੁਰਪ੍ਰੀਤ ਘੁੱਗੀ ਹੋਣਾ ਦੇ ਲੜਕੇ ਨੇ ਉਹਨਾਂ ਨੇ ਕਾਫੀ ਵਧੀਆ ਕਿਰਦਾਰ ਜਿਹੜਾ ਇਸ ਵੀਡੀਓ ਦੇ ਵਿੱਚ ਇਸ ਫਿਲਮ ਦੇ ਵਿੱਚ ਬਣਾਇਆ ਹੈ ਕਾਫੀ ਵਧੀਆ ਇਹਦੇ ਵਿੱਚ ਗੀਤ ਨੇ ਮੈਂ ਅੱਗੇ ਚੱਲ ਕੇ ਉਹ ਗੀਤ ਵੀ ਚਲਾਵਾਂਗਾ ਜਦੋਂ ਫੇਸਬੁੱਕ ਤੋਂ ਆਪਾਂ ਛੁੱਟੀਆਂ ਲੈ ਲੈਣੀਆਂ ਅਤੇ ਫਿਰ ਆਪਾਂ ਹੁਣ ਗੱਲ ਕਰੀਏ ਥੋੜ੍ਹੀ ਹੋਰ ਅੱਗੇ ਜਿਹੜੀ ਮੈਂ ਗੱਲ ਕਰ ਰਿਹਾ ਸੀ ਕਿਹੜੀ ਗੱਲ ਕਰ ਰਿਹਾ ਸੀ ਹਾਂਜੀ ਅਤੇ ਇਹ ਤਾਂ ਪਹਿਲਾਂ ਮੈਂ ਤੁਹਾਨੂੰ ਦਿਖਾ ਲਿਆ ਕਿ ਜਦੋਂ ਹਾਫ ਟਾਈਮ ਹੋ ਗਿਆ ਸੀ ਨਾ ਉਦੋਂ ਇੱਕ ਇੱਕ ਗੋਲ ਦੇ ਉੱਤੇ ਨਿਊਜ਼ੀਲੈਂਡ ਅਤੇ ਭਾਈ ਇਰਾਨ ਦਾ ਜਿਹੜਾ ਮੈਚ ਉਹ ਖਤਮ ਹੋਇਆ ਉਸ ਤੋਂ ਬਾਅਦ ਫਿਰ ਇੱਕ ਇੱਕ ਫਿਰ ਦੋਨਾਂ ਟੀਮਾਂ ਨੇ ਕਰ ਦਿੱਤਾ ਸੋ ਖੈਰ ਚਲੋ ਬਰਾਬਰੀ ਦੇ ਉੱਤੇ ਇਹ ਜਿਹੜਾ ਮੈਚ ਹੈ ਉਹ ਖਤਮ ਹੋ ਗਿਆ ਅਤੇ ਲਓ ਫਿਰ ਹੁਣ ਇੱਕ ਹੋਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਲੈਂਦੇ ਹਾਂ ਸਾਡਾ ਇੱਥੋਂ ਦਾ ਭਾਈ ਲੋਕਲ ਕਲਾਕਾਰ ਆ ਬੜਾ ਮਾਣ ਹੈ ਉਹਦੇ ਉੱਤੇ ਕਾਫੀ ਵਧੀਆ ਕਲਮ ਹੈ ਉਸਦੀ ਔਰ ਉਹ ਕਲਮ ਦੇ ਜ਼ਰੀਏ ਉਹਨਾਂ ਨੇ ਹੁਣ ਇੱਕ ਬਣਾਇਆ ਕਿ ਭਾਈ ਮੈਂ ਗੀਤਾਂ ਵਾਲਾ ਭਾਊ ਕਹਿੰਦੇ ਨੇ ਉਹਨਾਂ ਨੂੰ ਸੋ ਕਾਫੀ ਵਧੀਆ ਗੀਤ ਨੇ ਉਹਨਾਂ ਦੇ ਕਾਫੀ ਵਧੀਆ ਲਿਖਦੇ ਨੇ ਔਰ ਗਾਉਂਦੇ ਵੀ ਬਹੁਤ ਵਧੀਆ ਨੇ ਸੋ ਉਹਨਾਂ ਨੇ ਭਾਈ ਕਿਹਾ ਕਿ ਮੈਂ ਹੁਣ ਇੱਕ ਸਟੇਜ ਪ੍ਰੋਗਰਾਮ ਜਿਹੜਾ ਉਹ ਲਿਖਣਾ ਆ ਸੋ ਉਹਨਾਂ ਨੇ ਸਟੇਜ ਦੇ ਉੱਤੇ ਜਿਹੜਾ ਪ੍ਰੋਗਰਾਮ ਹੈ ਇਹ ਦੋਸਤੋ ਲਿਖਿਆ ਆ ਇਹਦੇ ਲਈ ਤੁਸੀਂ ਹੁਣ ਆਪਣੀ $20 ਹੀ ਕੱਢਣੇ ਆ ਅਤੇ ਇਹ ਇੱਕ ਹੌਸਲਾ ਅਫਜ਼ਾਈ ਹੈ ਇਸ ਕਲਾਕਾਰ ਨੂੰ ਕਿ ਆਉਂਦੇ ਸਮਿਆਂ ਦੇ ਵਿੱਚ ਇਹ ਕਲਾਕਾਰ ਹੋਰ ਵੀ ਚੜ੍ਹਦੀ ਕਲਾ 'ਚ ਹੋਰ ਵੀ ਤਰੱਕੀਆਂ ਕਰੇ ਤੋ ਇਸ ਕਰਕੇ ਤੁਸੀਂ $20 ਦੀ ਟਿਕਟ ਜਿਹੜੀ ਹੈ ਉਹ ਤੁਸੀਂ ਖਰੀਦ ਲੈਣੀ 11 ਜੁਲਾਈ ਨੂੰ ਇਹਨਾਂ ਨੇ ਸ਼ੋਅ ਰੱਖਿਆ ਔਰ ਮਿਸਟਨ ਜਿਹੜਾ ਕਾਲਜ ਹੈ ਉੱਥੇ ਸ਼ੋਅ ਜਿਹੜਾ ਉਹ ਹੋਣਾ ਆ ਅਤੇ ਫਿਰ ਤੁਸੀਂ ਅਗਰ ਸਪੋਂਸਰ ਵੀ ਕਰਨਾ ਚਾਹੁੰਦੇ ਤਾਂ ਉਹਨਾਂ ਨੇ ਥੋੜ੍ਹੇ ਜਿਹਾ ਮੈਂ ਜਿਹੜਾ ਪੋਸਟਰ ਦੇ ਰਾਹੀਂ ਤੁਹਾਨੂੰ ਦੱਸਿਆ ਕਿ ਭਾਈ ਅਗਰ ਤੁਸੀਂ ਪਲੈਟੀਨਮ ਸਪੋਂਸਰ ਲੈਣੇ ਤਾਂ ਬਹੁਤ ਹੀ ਵੱਡੀ ਅਮਾਊਂਟ ਨਹੀਂ ਹੈ ਅਗਰ ਤੁਸੀਂ ਕੋਈ ਬਿਜ਼ਨਸ ਕਰਦੇ ਹੋ ਗੋਲਡ ਕਰਦੇ ਹੋ ਤਾਂ $1000 ਦੇ ਵਿੱਚ ਉਹਨਾਂ ਦੀ ਸਪੋਰਟ ਕਰ ਸਕਦੇ ਹੋ ਸਿਲਵਰ ਦੇ ਵਿੱਚ $500 ਦੇ ਨਾਲ ਉਹਨਾਂ ਦੀ ਜਿਹੜੀ ਆ ਸਪੋਰਟ ਤੁਸੀਂ ਕਰ ਸਕਦੇ ਹੋ $20 ਉਹਨਾਂ ਨੇ ਵੈਸੇ ਟਿਕਟ ਰੱਖੀ ਹੈ ਜਨਰਲ ਅਤੇ ਤੁਸੀਂ ਜ਼ਰੂਰ ਸਹਿਯੋਗ ਦੇਣਾ ਜੀ ਇਸ ਕਲਾਕਾਰ ਨੂੰ ਇਸ ਨੌਜਵਾਨ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਵਧੀਆ ਜਿਹੜੇ ਗੀਤ ਆ ਉਹ ਤੁਹਾਡੀ ਝੋਲੀ 'ਚ ਪਾ ਸਕੇ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਕਰਦੇ ਹਾਂ ਅਤੇ ਨਾਲ ਹੀ ਨਾਲ ਦੋਸਤੋ ਅਮਰੀਕਾ ਦੇ ਇਰਾਨ ਦੀਆਂ ਜਿਹੜੀਆਂ ਕਾਫੀ ਕਹਿੰਦੇ ਖੁਸ਼ੀ ਮਨਾਈ ਜਾ ਰਹੀ ਹੈ ਕਿ ਭਾਈ ਅਮਰੀਕਾ ਦੇ ਇਰਾਨ 'ਚ ਜਿਹੜੀਆਂ ਸਮਝੌਤਾ ਤਾਂ ਹੋ ਗਿਆ ਕਿ ਭਾਈ ਹੁਣ ਸ਼ਾਇਦ ਤੇਲ ਦੀਆਂ ਕੀਮਤਾਂ ਥੱਲੇ ਆ ਜਾਣੀਆਂ ਅਤੇ ਸਮਝੌਤੇ 'ਚ 14 ਵੱਡੀਆਂ ਸ਼ਰਤਾਂ ਜਿਹੜੀਆਂ ਨੇ ਉਹ ਰੱਖੀਆਂ ਮੈਨੂੰ ਲੱਗ

ਲੱਗਦਾ ਕਿ ਤੁਹਾਡੇ ਨਾਲ ਵੀ ਇਹ ਸਮਝੌਤਾ ਹੋ ਗਿਆ ਕਿ ਹੋਣਾ ਆ ਸਵਿਟਜ਼ਰਲੈਂਡ ਦੇ ਵਿੱਚ ਕਹਿੰਦੇ ਸੀ ਦਸਤਖਤ ਜਿਹੜੇ ਉਹ ਹੋਣੇ ਆ ਇਹਦੇ ਉੱਤੇ ਸਾਈਨ ਜਿਹੜੇ ਆ ਉਹ ਹੋਣੇ ਆ ਸੋ ਬਾਕੀ ਚਲੋ ਹੋ ਜਾਵੇ ਤਾਂ ਚੰਗੀ ਗੱਲ ਹੈ ਭਾਈ ਕਾਫੀ ਕੁਛ ਇਹ ਕੀਤਾ ਸਰਪੰਚ ਸਾਹਿਬ ਨੇ ਕਾਫੀ ਬੜਕ ਜਿਹੀ ਤਾਂ ਮਾਰ ਦਿੱਤੀ ਸੀ ਪਰ ਹੁਣ ਸਮਝੌਤਿਆਂ ਦੇ ਫਿਰ ਉੱਤੇ ਆਏ ਨੇ ਫਿਰ ਖੈਰ ਕੋਈ ਗੱਲ ਨਹੀਂ ਚਲੋ ਚੌਥਾ ਲੋਕ ਨਾਚ ਮੇਲਾ ਜਿਹੜਾ ਕਿ ਮੈਂ ਪਹਿਲਾਂ ਜ਼ਿਕਰ ਕੀਤਾ ਇਹ ਵੀ ਦੋਸਤੋ ਇੱਥੇ ਨਿਊਜ਼ੀਲੈਂਡ ਦੇ ਵਿੱਚ ਹੋਣ ਜਾ ਰਿਹਾ ਸੋ ਇਹ 5 ਜੁਲਾਈ ਨੂੰ ਹੋਣਾ ਹੈ ਇਹਦੀ ਟਿਕਟ ਸਿਰਫ $10 ਆ ਜਿੱਥੇ ਕਿ ਮੁੰਡੇਰ ਬਰਾਦਰ ਜਿਹੜੇ ਨੇ ਉਹ ਵੀ ਪਹੁੰਚ ਰਹੇ ਨੇ ਇੱਥੇ ਲਾਈਵ ਪਰਫਾਰਮੈਂਸ ਕਰਨਗੇ ਤੁਸੀਂ ਉਹਨਾਂ ਦੀ ਬਾਕਮਾਲ ਜਿਹੜੀ ਗਾਇਕੀ ਹੈ ਉਹ ਵੀ ਦੇਖਿਆ ਉਹਨਾਂ ਦਾ ਮਿਊਜ਼ਿਕ ਬੜਾ ਵਧੀਆ ਹੁੰਦਾ ਔਰ ਨਿਊਜ਼ੀਲੈਂਡ ਦੇ ਵਿੱਚ ਜਿਹੜਾ ਇੱਥੋਂ ਦਾ ਲੋਕਲ ਟੈਲੈਂਟ ਆ ਲੋਕਲ ਜਿਹੜੇ ਬੱਚੇ ਨੇ ਲੋਕਲ ਨੌਜਵਾਨ ਨੇ ਉਹ ਵੀ ਚੌਥਾ ਲੋਕ ਨਾਚ ਮੇਲਾ ਜਿਹੜਾ ਆ ਉਹਦੇ ਰਾਹੀਂ ਹਾਜ਼ਰੀ ਜਿਹੜੀ ਆ ਉਹ ਸਟੇਜ ਦੇ ਉੱਤੇ ਲਾਉਣਗੇ ਅਤੇ ਤੁਸੀਂ ਜ਼ਰੂਰ ਇਹ ਵੀ ਦਿਨ ਆਪਣਾ ਖਾਲੀ ਰੱਖਣਾ ਤਰੀਕਾ ਕਿਉਂਕਿ ਕਾਫੀ ਪ੍ਰੋਗਰਾਮ ਜਿਹੜੇ ਨੇ ਨਿਊਜ਼ੀਲੈਂਡ ਦੇ ਵਿੱਚ ਹੋ ਰਹੇ ਨੇ ਤੁਸੀਂ ਜ਼ਰੂਰ ਆਪਣਾ ਜਿਹੜਾ ਸਮਾਂ ਆ ਇਹਨਾਂ ਮੇਲਿਆਂ ਦੇ ਦੌਰਾਨ ਜ਼ਰੂਰ ਕੱਢਣਾ ਸੋ ਉਹ ਤੋਂ ਬਾਅਦ ਦੋਸਤੋ ਹੋਰ ਵੀ ਜਿਹੜੀਆਂ ਖਬਰਾਂ ਨੇ ਉਹ ਵੀ ਗੱਲਾਂ ਬਾਤਾਂ ਨੇ ਤੁਹਾਡੇ ਨਾਲ ਅਸੀਂ ਸਾਂਝੀਆਂ ਇਸ ਤਰ੍ਹਾਂ ਹੀ ਕਰਦੇ ਚੱਲਣਾ ਹੈ ਅਤੇ ਜਿਵੇਂ ਪਹਿਲਾਂ ਮੈਂ ਕਪੂਰ ਇੱਥੇ ਮੈਂ ਤੁਹਾਨੂੰ ਆਹ ਲਾਈ ਸੀ ਆਹ ਪੋਸਟ ਲਾਈ ਸੀ ਬ੍ਰਿਟੇਨ ਮਲੇਸ਼ੀਆ ਨੇ ਵੀ ਕੀਤਾ ਸੀ ਬ੍ਰਿਟੇਨ ਨੇ ਵੀ ਹੁਣ ਕਹਿੰਦੇ ਕਿ ਭਾਈ ਇਹ ਆ ਜਿਹੜਾ ਘੱਟ ਜਿਹੜੇ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨੇ ਦੇਖ ਲਓ ਕਿੱਥੇ ਤੱਕ ਕਹਾਣੀ ਪਹੁੰਚ ਗਈ ਕਿਸੇ ਅਸੀਂ ਸੋਸ਼ਲ ਮੀਡੀਆ ਨੂੰ ਕਹਿੰਦੇ ਸੀ ਕਿ ਭਾਈ ਯਾਰ ਇਹ ਬੜੇ ਕਮਾਲ ਦੀ ਚੀਜ਼ ਹੈ ਨਾ ਅਤੇ ਪਰ ਹੁਣ ਇਹਨੂੰ ਸਮੇਟਣ ਦੇ ਲਈ ਕਾਫੀ ਵਿਫਤਾ ਜਿਹੜੀ ਆ ਉਹ ਖੜੀ ਹੋ ਜਾਂਦੀ ਹੈ 16 ਸਾਲ ਤੋਂ ਘੱਟ ਜਿਹੜੇ ਬੱਚੇ ਨੇ ਉਹ ਜਦੋਂ ਯੂਜ਼ ਕਰਦੇ ਨੇ ਕਿਸ ਤਰ੍ਹਾਂ ਉਹ ਯੂਜ਼ ਕਰਦੇ ਨੇ ਸੋ ਉਹਦੇ 'ਤੇ ਪਾਬੰਦੀ ਜਿਹੜੀ ਹੈ ਬ੍ਰਿਟੇਨ ਨੇ ਵੀ ਦੋਸਤੋ ਲਾਉਣੀ ਚਾਹੀ ਹੈ ਸੋ ਨਿਊਜ਼ੀਲੈਂਡ ਵੀ ਗੱਲਬਾਤ ਸ਼ੁਰੂ ਕੀਤੀ ਸੀ ਉਸ ਤੋਂ ਪਹਿਲਾਂ ਗੁਆਂਢੀ ਮੁਲਕ ਆਸਟ੍ਰੇਲੀਆ ਨੇ ਤਾਂ ਇਹ ਲਾਗੂ ਕਰ ਦਿੱਤਾ ਸੀ ਫਿਰ ਮਲੇਸ਼ੀਆ ਨੇ ਵੀ ਇਹ ਕਹਾਣੀ ਹੁਣ ਮੈਨੂੰ ਲੱਗਦਾ ਹਰੇਕ ਜਿਹੜੀ ਕੰਟਰੀ ਦੇ ਵਿੱਚ ਇਹ ਇੱਕ ਸਮੱਸਿਆ ਤਾਂ ਜ਼ਰੂਰ ਹੈ ਕਿ ਜਿਹੜੇ ਬੱਚੇ ਨੇ 16 ਸਾਲ ਤੋਂ ਉਮਰ ਉਹ ਕਾਫੀ ਅਡਿਕਟਡ ਨੇ ਇਸ ਸੋਸ਼ਲ ਮੀਡੀਆ ਦੇ ਰਾਹੀਂ ਜਿਹੜੇ ਕਿ ਫੇਸਬੁੱਕ ਜਾਂ ਇੰਸਟਾਗ੍ਰਾਮ ਜਾਂ ਫਿਰ ਟਿਕਟੋਕ ਇਹ ਜਿਹੜੀਆਂ ਚੀਜ਼ਾਂ ਨੇ ਤਾਂ ਇਸ ਕਰਕੇ ਉਹਨਾਂ ਨੇ ਇਹ ਸਾਰਾ ਜਿਹੜਾ ਆ ਭਾਈ ਆਪਣੇ ਆਪ ਨੂੰ ਸੁਰੱਖਿਅਤ ਹੋਣ ਦੇ ਲਈ ਜਿਹੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਕਈਆਂ ਨੇ ਕਿ ਬੱਚੇ ਜਿਹੜੇ ਨੇ ਉਹ ਚੰਗੇ ਭਵਿੱਖ ਵੱਲ ਵਧਣ ਸੋ ਖੈਰ ਸੋ ਇਹ ਕੁਝ ਜਾਣਕਾਰੀ ਜਿਹੜੀ ਆ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਸਨ ਬਹੁਤ ਬਹੁਤ ਧੰਨਵਾਦ ਆ ਅਤੇ ਨਾਲ ਨਾਲ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਜੁੜ ਜਾਂਦੇ ਹੋ ਨਸ਼ਾ ਪੰਜਾਬ ਪ੍ਰੋਗਰਾਮ ਦੇ ਨਾਲ ਕੁਝ ਅਪਡੇਟ ਜਿਹੜੀਆਂ ਲੈ ਕੇ ਹਾਜ਼ਰ ਹੁੰਦੇ ਜੇ ਮੇਰੀ ਆਵਾਜ਼ ਤੁਹਾਨੂੰ ਠੀਕ ਲੱਗ ਰਹੀ ਹੈ ਤਾਂ ਜ਼ਰੂਰ ਮੈਨੂੰ ਜ਼ਰੂਰ ਦੱਸ ਦੇਣਾ ਅੰਗੂਠਾ ਜਿਹਾ ਖੜਾ ਕਰਕੇ ਕਈ ਵੇਲੇ ਹੁੰਦਾ ਕੋਈ ਇੱਧਰ ਸੋਚ ਸੱਚ ਭਾਈ ਇੱਧਰ ਉੱਧਰ ਰਹਿ ਜਾਂਦਾ ਤਾਂ ਫਿਰ ਪੰਗਾ ਪੈ ਜਾਂਦਾ ਆ ਮਾਫ਼ ਕਰਨਾ ਥੋੜ੍ਹੀ ਜਿਹੀ ਠੰਡ ਆ ਨਿਊਜ਼ੀਲੈਂਡ ਦੇ ਵਿੱਚ ਠੰਡ ਦੇ ਵਿੱਚ ਮਾਹੌਲ ਜਿਹੜਾ ਉਹ ਇਸ ਤਰ੍ਹਾਂ ਦਾ ਬਣਿਆ ਹੋਇਆ ਕਿ ਭਾਈ ਆਵਾਜ਼ਾਂ ਜਿਹੜੀਆਂ ਨੇ ਭਾਰੀਆਂ ਭਾਰੀਆਂ ਜਿਹੀਆਂ ਹੋਈਆਂ ਆ ਜਿੱਦਾਂ ਕਿ ਉਹ ਮੈਂ ਪੰਮਾ ਬੋਲਦਾ ਆ ਸੋ ਉਹ ਆਵਾਜ਼ ਤਾਂ ਭਾਈ ਉਹ ਨੈਚੁਰਲ ਆ ਅਤੇ ਸਾਨੂੰ ਫਿਰ ਬਣੀ ਹੋਈ ਆ ਹੁਣ ਗਲਿਆਂ 'ਚੋਂ ਭਾਰੀਆਂ ਭਾਰੀਆਂ ਆਵਾਜ਼ਾਂ ਜਿਹੜੀਆਂ ਨੇ ਉਹ ਆ ਰਹੀਆਂ ਨੇ ਖੈਰ ਸੋ ਇਹ ਸੀ ਜੀ ਕੁਝ ਖਾਸ ਜਾਣਕਾਰੀਆਂ ਬਾਕੀ ਸਰਕਾਰਾਂ ਜਿਹੜੀਆਂ ਨੇ ਉਹ ਕਾਫੀ ਲੋਲੀਪੋਪ ਜਿਹੜੇ ਨੇ ਹੁਣ ਲੋਲੀਪੋਪ ਕਹਿ ਲਓ ਚਾਹੇ ਉਹਨਾਂ ਨੂੰ ਮੈਨੀਫੈਸਟ ਕਹਿ ਲਓ ਚਾਹੇ ਫਿਰ ਉਹਨਾਂ ਦੀ ਜਿਹੜੀ ਪੋਲਿਸੀਜ਼ ਉਹਨਾਂ ਨੂੰ ਕਹਿ ਲਓ ਨਿਊਜ਼ੀਲੈਂਡ ਦੇ ਵਿੱਚ ਬਹੁਤ ਜਲਦ ਜਿਹੜੀਆਂ ਨੇ ਉਹ ਹੋਣ ਵਾਲੀਆਂ ਨੇ ਜੀ ਵੋਟਾਂ ਇੱਥੇ ਅਤੇ ਲੇਬਰ ਜਿਹੜੀ ਆ ਸਰਕਾਰ ਉਹ ਕਹਿੰਦੀ ਆ ਕਿ ਜਿਹੜੇ $20 ਜਿਹੜੇ ਨੇ ਤੁਹਾਨੂੰ ਹਫ਼ਤੇ ਦੇ ਦੇਣੇ ਪਿਆ ਕਰਨਗੇ ਔਕਲੈਂਡ ਦੇ ਵਿੱਚ ਕ੍ਰਾਈਸਟਚਰਚ ਵੈਲਿੰਗਟਨ ਦੇ ਵਿੱਚ ਤੁਸੀਂ ਚਾਹੇ ਬੱਸ ਫੜੋ ਟ੍ਰੇਨ ਫੜੋ ਫੇਰੀ ਫੜੋ ਸੋ ਹਫ਼ਤੇ ਦੇ $20 ਹੀ ਤੁਹਾਡੇ ਲੱਗਣੇ ਆ ਉਹਨਾਂ ਨੇ ਕੁਛ ਅੰਕੜੇ ਦੱਸੇ ਸੀ ਉਹਦੇ ਉੱਤੇ ਫਿਰ ਹੁਣ ਕਿੰਤੂ ਪ੍ਰੰਤੂ ਜਿਹੜਾ ਆ ਉਹ ਆਉਣਾ ਸ਼ੁਰੂ ਹੋ ਗਿਆ ਖੈਰ ਉਹ ਵੀ ਆ ਆਉਣੇ ਸਮਿਆਂ ਦੇ ਵਿੱਚ ਆਪਾਂ ਤੁਹਾਡੇ ਨਾਲ ਡਿਸਕਸ ਕਰਾਂਗੇ ਅਤੇ ਨਾਲ ਨਾਲ ਜਿਹੜੀਆਂ ਗਰਭਵਤੀ ਮਹਿਲਾਵਾਂ ਨੇ ਉਹਨਾਂ ਦੀ ਸਕੈਨਿੰਗ ਜਿਹੜੀ ਆ ਉਹ ਕਹਿੰਦੇ ਨੇ ਕਿ ਉਹ ਵੀ ਮੇਰੇ ਖਿਆਲ $90 ਕੁਛ ਆ ਉਹ ਵੀ ਕਹਿੰਦੇ ਅਸੀਂ ਤੁਹਾਨੂੰ ਫਰੀ ਦੇਵਾਂਗੇ ਸੋ ਉਹਦੇ ਲਈ ਵੀ ਸਰਕਾਰ ਜਿਹੜੀ ਲੇਬਰ ਸਰਕਾਰ ਨੇ ਹੁਣੇ ਹੁਣੇ ਇੱਕ ਪੋਸਟ ਪਾਈ ਸੀ ਖੈਰ ਬਾਕੀ ਹੋਰ ਜਿਹੜੀਆਂ ਸਰਕਾਰਾਂ ਨੇ ਮਾਫ਼ ਚਾਹਣਾ ਕਿਹੜੀ ਸਰਕਾਰ ਨੂੰ ਤੁਸੀਂ ਦੇਖਣਾ ਚਾਹੁੰਦੇ ਹੋ ਭਾਈ ਉਹ ਸੱਤਾ ਦੇ ਵਿੱਚ ਆਵੇ ਤਾਂ ਉਹਨਾਂ ਦੇ ਜਿਹੜੇ ਮੈਨੀਫੈਸਟ ਆ ਜਾਂ ਫਿਰ ਉਹਨਾਂ ਦੀ ਜਿਹੜੀ ਪੋਲਿਸੀਜ਼ ਹੈ ਉਹ ਕਿਵੇਂ ਕਿਵੇਂ ਦੀ ਆ ਤੁਸੀਂ ਜ਼ਰੂਰ ਕਮੈਂਟਾਂ ਰਾਹੀਂ ਸਾਡੇ ਨਾਲ ਸਾਂਝ ਪਾ ਸਕਦੇ ਹੋ ਰਲੀ ਮਿਲੀ ਸਰਕਾਰ ਆਉਣੀ ਆ ਮੈਨੂੰ ਲੱਗਦਾ ਹਰ ਹਰ ਇੱਕ ਦਾ ਆਪਣਾ ਆਪਣਾ ਵਿਊ ਹੁੰਦਾ ਹੈ ਰਲੀ ਮਿਲੀ ਸਰਕਾਰ ਬਣਨੀ ਆ ਜਾਂ ਫਿਰ ਤੁਸੀਂ ਇੱਕ ਸਰਕਾਰ ਚਾਹੁੰਦੇ ਹੋ ਕਿ ਇੱਕ ਸਰਕਾਰ ਆਵੇ ਤਾਂ ਉਹ ਆਪਣੇ ਫੈਸਲੇ ਜਿਹੜੇ ਆ ਉਹ ਲੈ ਸਕੇ ਜਿਹੜੇ ਕਿ

ਪਬਲਿਕ ਦੇ ਲਈ ਹੋਣ ਸਹੂਲਤਾਂ ਹੋਣ ਤਾਂ ਫਿਰ ਉਹ ਜਿਹੜੀ ਕਿਹੜੀ ਸਰਕਾਰ ਹੈ ਤੁਸੀਂ ਦੇਖਣਾ ਚਾਹੁੰਦੇ ਹੋ ਬਾਕੀ ਹੋਰ ਮੌਰੀ ਭਾਈਚਾਰੇ ਦੇ ਵਿੱਚ ਜਿਵੇਂ ਕਿ ਪਿਛਲੇ ਦਿਨੀ ਤੁਸੀਂ ਦੇਖਿਆ ਕਿ ਗੁਰਦੁਆਰਾ ਸਾਹਿਬ ਤਕਨੇਨੀ ਵਿਖੇ ਵੀ ਜਿਹੜਾ ਉਹ ਇਕੱਠ ਜਿਹੜਾ ਉਹ ਹੋਇਆ ਉਹਨਾਂ ਦੇ ਵਿੱਚ ਆਪਸ 'ਚ ਭਾਈਚਾਰੇ ਦੀ ਸਾਂਝ ਜਿਹੜੀ ਆ ਉਹ ਵੀ ਸਾਨੂੰ ਦੇਖਣ ਨੂੰ ਮਿਲੀ ਆ ਇਹ ਚੀਜ਼ਾਂ ਹੀ ਹੁੰਦੀਆਂ ਕਿ ਅਸੀਂ ਇਸ ਆਪਸੀ ਭਾਈਚਾਰੇ ਨੂੰ ਬਣਾ ਕੇ ਰੱਖੀਏ ਨਿਊਜ਼ੀਲੈਂਡ ਦੇ ਵਿੱਚ ਬੜਾ ਖੂਬਸੂਰਤ ਹੈ ਨਿਊਜ਼ੀਲੈਂਡ 'ਚ ਕੋਈ ਸ਼ੱਕ ਨਹੀਂ ਭਾਈਚਾਰਕ ਸਾਂਝ ਬਹੁਤ ਵਧੀਆ ਸਰਵੇਖਣ ਤੁਸੀਂ ਦੇਖਿਆ ਹੋਣਾ ਕੱਲ੍ਹ ਪਰਸੋਂ ਦੀਆਂ ਖਬਰਾਂ ਦੇ ਵਿੱਚ ਕਿ ਜਿਹੜਾ ਦੂਜੇ ਨੰਬਰ ਦੇ ਉੱਤੇ ਜਿਹੜਾ ਨਿਊਜ਼ੀਲੈਂਡ ਹੈ ਉਹ ਦੋਸਤੋ ਸੁਰੱਖਿਅਤ ਦੇਸ਼ ਹੈ ਦੁਨੀਆ ਭਰ ਦੇ ਵਿੱਚ ਜਿੱਥੇ ਕਿ ਆਸਟ੍ਰੇਲੀਆ ਦਾ ਹਜੇ ਨਾਮ ਬਹੁਤ ਥੱਲੇ ਸੀ ਅਤੇ ਫਿਰ ਨਿਊਜ਼ੀਲੈਂਡ ਦੇ ਉੱਤੇ ਮਾਣ ਆ ਕਿ ਬਹੁਤ ਹੀ ਖੂਬਸੂਰਤ ਹੈ ਵਧੀਆ ਦੇਸ਼ ਆ ਨਿਊਜ਼ੀਲੈਂਡ ਰਹਿਣ ਦੇ ਲਈ ਔਰ ਸਾਨੂੰ ਬੜਾ ਮਾਣ ਹੈ ਇਸ ਦੇਸ਼ ਦੇ ਉੱਤੇ ਅਸੀਂ ਇਸ ਨੂੰ ਇਸੇ ਤਰ੍ਹਾਂ ਹੀ ਬਰਕਰਾਰ ਰੱਖੀਏ ਸੋ ਕਾਫੀ ਹੋਰ ਮਸਲੇ ਹੁੰਦੇ ਆ ਸੋ ਉਹਨਾਂ ਨੂੰ ਆਪਾਂ ਸੋਚ ਵਿਚਾਰ ਕੇ ਨਜਿੱਠ ਸਕਦੇ ਹਾਂ ਕਿ ਆਪਸ 'ਚ ਭਾਈਚਾਰਕ ਸਾਂਝ ਜਿਹੜੀ ਹੈ ਸਾਡੀ ਬਣੀ ਰਹੇ ਜੇ ਅਸੀਂ ਇੱਕ ਹੋਵਾਂਗੇ ਤੁਹਾਡੇ ਅਸੀਂ ਨਾ ਬਣਾਵਾਂਗੇ ਤਾਂ ਫਿਰ ਮੈਨੂੰ ਨਹੀਂ ਲੱਗਦਾ ਕੋਈ ਸਾਡੇ ਵੱਲ ਉਂਗਲੀ ਕੋਈ ਚੱਕ ਸਕੇਗਾ ਸੋ ਇਸ ਕਰਕੇ ਇਹ ਸਾਡਾ ਹੀ ਫਰਜ਼ ਬਣਦਾ ਕਿ ਭਾਈ ਅਸੀਂ ਕਿਸੇ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਨਾ ਕਰੀਏ ਸੋ ਬਾਕੀ ਜਿਹੜੇ ਕਾਨੂੰਨ ਆ ਉਹਨਾਂ ਦੀ ਪਾਲਣਾ ਆਪਾਂ ਜ਼ਰੂਰ ਕਰੀਏ ਨਿਊਜ਼ੀਲੈਂਡ ਦੇ ਵਿੱਚ ਖਾਸ ਕਰਕੇ ਸੋ ਜਦੋਂ ਆਪਾਂ ਕਾਨੂੰਨ ਤੋੜਦੇ ਹਾਂ ਤਾਂ ਫਿਰ ਉਹ ਬੈਠੇ ਹੁੰਦੇ ਆ ਦੂਜੇ ਅੱਡੀਆਂ ਭਾਰ ਚੱਕ ਕੇ ਵੀ ਭਾਈ ਆਹ ਦੇਖ ਲਓ ਜੀ ਆਹ ਫਲਾਣੇ ਬੰਦੇ ਨੇ ਕਾਨੂੰਨ ਤੋੜਿਆ ਇਹ ਇਸ ਕਮਿਊਨਿਟੀ ਦਾ ਇਹ ਇਸ ਤਰ੍ਹਾਂ ਇਸਨੇ ਇਹ ਕਾਨੂੰਨ ਤੋੜਿਆ ਸੋ ਫਿਰ ਉਹ ਗੱਲਾਂ ਸਹਿਣ ਨੂੰ ਫਿਰ ਕਈ ਕੁਛ ਹੋ ਜਾਂਦਾ ਹੈ ਸੋ ਇਸ ਕਰਕੇ ਖਿਆਲ ਰੱਖਿਆ ਕਰੋ ਭਾਈ ਆਪਣਾ ਅਤੇ ਚੜ੍ਹਦੀ ਕਲਾ 'ਚ ਰਹੋ ਪੰਜਾਬ ਪੰਜਾਬੀ ਜਿੱਥੇ ਵੀ ਵੱਸਦੀ ਹੈ ਜਿੰਦਾਬਾਦ ਆ ਸੋ ਪੰਜਾਬੀ ਦੀ ਹਮੇਸ਼ਾ ਆਪਾਂ ਗੱਲ ਕਰਦੇ ਹਾਂ ਸੋ ਪੰਜਾਬ ਦਾ ਅਸੀਂ ਫਿਕਰ ਅਤੇ ਜ਼ਿਕਰ ਹਮੇਸ਼ਾ ਕਰਦੇ ਹਾਂ ਸੋ ਉੱਥੇ ਹੁਣ ਜਿਹੜੀ ਕਹਾਣੀ ਥੋੜ੍ਹੀ ਜਿਹੀ ਭਗਵੰਤ ਮਾਨ ਹੋਣਾ ਦੇ ਇਸ ਵੀਡੀਓ ਦੇ ਲੈ ਕੇ ਬਣੀ ਹੋਈ ਹੈ ਉਹਦੇ ਉੱਤੇ ਵੀ ਕਾਫੀ ਕਿੰਤੂ ਪ੍ਰੰਤੂ ਹੋ ਰਿਹਾ ਕੋਈ ਕਹਿ ਰਿਹਾ ਕਿ ਭਾਈ ਇਹ ਸਹੀ ਹੈ ਕੋਈ ਕਹਿ ਰਿਹਾ ਇਹ ਗਲਤ ਆ ਹੁਣ ਨਿਚੋੜਤਾਂ ਜਿਹੜੀਆਂ ਅਦਾਲਤਾਂ ਨੇ ਉਹਨਾਂ ਨੇ ਕੱਢਣਾ ਆ ਜਾਂ ਫਿਰ ਜਿਹੜੀ ਛਾਣਬੀਣ ਹੋ ਰਹੀ ਹੈ ਕਿ ਇਸ ਵੀਡੀਓ ਦੀ ਕਿ ਸਹੀ ਹੈ ਕਿ ਗਲਤ ਆ ਤਾਂ ਉੱਥੋਂ ਪਤਾ ਲੱਗਣਾ ਆ ਬਾਕੀ ਹੁਣ ਲੋਕਾਂ ਜਿੰਨੇ ਲੋਕ ਨੇ ਉਨੀਆਂ ਗੱਲਾਂ ਹੋ ਜਾਂਦੀਆਂ ਪਰ ਬਾਕੀ ਆਉਂਦੇ ਸਮਿਆਂ 'ਚ ਜੋ ਵੀ ਰਿਜ਼ਲਟ ਹੋਣਗੇ ਤੁਹਾਡੇ ਨਾਲ ਸਾਂਝੇ ਕਰਦੇ ਚੱਲਾਂਗੇ ਭਾਈ ਵੀ ਕੀ ਹੋਇਆ ਵੈਸੇ ਤਾਂ ਸੋਸ਼ਲ ਮੀਡੀਆ 'ਤੇ ਤੁਹਾਨੂੰ ਵੀ ਜਾਣਕਾਰੀ ਜਿਹੜੀ ਆ ਉਹ ਮਿਲ ਜਾਂਦੀ ਹੈ ਅਤੇ ਲਓ ਇੰਨੀਆਂ ਹੀ ਹਾਜ਼ਰੀਆਂ ਦੋਸਤੋ ਕਬੂਲ ਕਰਨੀਆਂ ਨੱਚਦਾ ਪੰਜਾਬ ਪ੍ਰੋਗਰਾਮ 'ਤੇ ਇਸ ਫੇਸਬੁੱਕ ਦੇ ਜ਼ਰੀਏ ਸੋ ਫਿਰ ਆਉਂਦੇ ਸਮਿਆਂ ਦੇ ਵਿੱਚ ਕੋਈ ਵੀ ਅਪਡੇਟਸ ਆ ਸਾਡੇ ਨਾਲ ਤੁਸੀਂ ਸਾਂਝੀ ਕਰ ਲਿਆ ਕਰੋ ਤਾਂ ਜੋ ਸਾਡੀ ਜਿਹੜੀ ਕਮਿਊਨਿਟੀ ਹੈ ਉਹਨਾਂ ਤੱਕ ਅਸੀਂ ਪਹੁੰਚਾ ਸਕੀਏ ਹੁਣ ਮੈਂ ਲਾਉਣੇ ਆ ਗੀਤ ਤੁਸੀਂ ਵੀ ਜੁੜ ਜਾਣਾ 104.6 FM ਤੇ ਤੁਸੀਂ ਟਿਊਨ ਕਰ ਲੈਣੇ ਆ ਅਤੇ ਫਿਰ ਮੈਂ ਹੁਣ ਗੀਤ ਸੰਗੀਤ ਜਿੰਨਾ ਕੁ ਮੇਰੇ ਕੋਲ ਸਮਾਂ ਬਚਿਆ ਅਤੇ ਮੈਂ ਤੁਹਾਡਾ ਮਨੋਰੰਜਨ ਕਰਨ ਦੀ ਕੋਸ਼ਿਸ਼ ਕਰਾਂਗਾ ਆਪਣਾ ਖਿਆਲ ਰੱਖਣਾ ਦੋਸਤੋ ਠੰਡ ਤੋਂ ਵੀ ਬਚਣਾ ਠੰਡ ਹੈਗੀ ਵੀ ਆ ਹੋਣੀ ਵੀ ਚਾਹੀਦੀ ਆ ਸਿਆਲ ਆ ਭਾਈ ਠੰਡ ਤਾਂ ਹੋਣੀ ਆ ਸੋ ਬਹੁਤ ਮਿਹਰਬਾਨੀ ਚੜ੍ਹਦੀ ਕਲਾ ਆ ਲਓ ਜੀ ਹੁਣ ਮੈਂ ਫੇਸਬੁੱਕ ਲੱਗਿਆ ਬੰਦ ਕਰਨ ਅਤੇ ਮਿੱਤਰ ਜਿਨ੍ਹਾਂ ਨੇ ਸਾਥ ਦਿੱਤਾ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਸਾਰਿਆਂ ਦਾ ਸ਼ੁਕਰੀਆ ਲਓ ਜੀ ਅਤੇ ਲਓ ਫਿਰ ਹੁਣ ਆਪਾਂ ਚੱਲਦੇ ਹਾਂ ਉੱਧਰ ਗੀਤਾਂ ਵਾਰ ਚੱਲਦੇ ਹਾਂ ਹੁਣ ਲਓ ਫਿਰ ਗੀਤ ਆਪਾਂ ਲਾਏ ਦਈਏ ਕਿਹੜਾ ਗੀਤ ਆ ਇਹ ਆਪਾਂ ਚਲਾਤਾ ਸੀ ਆਹ ਗੀਤ ਚਲਾਉਂਦੇ ਹਾਂ ਜਿਹਦੀ ਮੈਂ ਗੱਲ ਕਰ ਰਿਹਾ ਸੀ ਤੁਹਾਨੂੰ ਦੋਸਤੋ ਤਰਸੇਮ ਜੱਸੜ ਹੋਣਾ ਦੀ ਇੱਕ ਫਿਲਮ ਦੇ ਵਿੱਚ ਕਮਾਲ ਖਾਨ ਹੋਣਾ ਨੇ ਫਿਲਮ ਜਿਹੜੀ ਹੈ ਆ ਰਹੀ ਹੈ ਬਹੁਤ ਜਲਦ ਉਹਦੇ ਵਿੱਚ ਇੱਕ ਬੀਬਾ ਜਿਹੜੇ ਨਵੇਂ ਗੀਤ ਗੁਰਾਇਆ ਉਹਨਾਂ ਨੇ ਵੀ ਕੰਮ ਕੀਤਾ ਸੋ ਉਹ ਫਿਲਮ ਦੇ ਵਿੱਚੋਂ ਇੱਕ ਗੀਤ ਮੈਂ ਤੁਹਾਡੀ ਸੇਵਾ ਚਲਾ ਦਿਆਂ ਫਿਰ ਕਰਦੇ ਹਾਂ ਗੱਲ ਆਹ ਲਓ

ਜੀ ਬਿਲਕੁਲ ਹੁਣ ਮੈਂ ਜਿਹੜਾ ਗੀਤ ਤੁਹਾਡੀ ਸੇਵਾ 'ਚ ਪੇਸ਼ ਕਰਨ ਲੱਗਿਆ ਉਹ ਹੈਗਾ ਜੀ ਜਿਹੜੀ ਫਿਲਮ ਦਾ ਮੈਂ ਜ਼ਿਕਰ ਕੀਤਾ ਸੀ ਕਿ 40 ਦਿਨ ਜਿਹੜੀ ਫਿਲਮ ਆ ਦੇਬੀ ਮਖਸੂਸਪੁਰੀ ਹੋਣਾ ਦੀ ਅਤੇ ਹੋਰ ਕਾਫੀ ਵਧੀਆ ਕਲਾਕਾਰ ਨੇ ਜੀ ਉਹਦੇ ਵਿੱਚ ਅਤੇ ਉਹਦੇ ਵਿੱਚੋਂ ਇੱਕ ਗੀਤ ਮੈਂ ਤੁਹਾਡੀ ਸੇਵਾ 'ਚ ਪੇਸ਼ ਕਰਦਾ 2 ਘੰਟੇ ਦੀ ਇਹ ਫਿਲਮ ਹੈ ਜੀ ਸੋ ਇੱਕ ਨਾਵਲ ਨੂੰ 2.25 ਘੰਟੇ ਦੇ ਵਿੱਚ ਪਰਾਉਣਾ ਅਤੇ ਉਹਦੇ ਵਿੱਚ ਜਿਹੜੇ ਕਿਰਦਾਰ ਲੱਭਣੇ ਉਹ ਜਿਹੜੀ ਟੀਮ ਹੈ ਇਹ ਕਾਫੀ ਜ਼ਬਰਦਸਤ ਆ ਜਿਹਦੇ ਵਿੱਚ ਗੁਰਪ੍ਰੀਤ ਘੋਗੀ ਹੋਣਾ ਤੁਹਾਨੂੰ ਪਤਾ ਹੈ ਕਿ ਕਾਫੀ ਲੰਬੇ ਸਮੇਂ ਤੋਂ ਇਸ ਇੰਡਸਟਰੀ ਦੇ ਵਿੱਚ ਨੇ ਅਤੇ ਫਿਰ ਜਿਹੜੇ ਡਾਇਰੈਕਟਰ ਨੇ ਉਹਨਾਂ ਨੇ ਕਾਫੀ ਵਧੀਆ ਫਿਲਮਾਂ ਬਣਾਈਆਂ ਅਤੇ ਫਿਰ ਇਹ ਗੀਤ ਵੀ ਕਾਫੀ ਵਧੀਆ ਨੇ ਉਹਦੇ ਵਿੱਚ ਜਿਵੇਂ ਕਿ ਨਛੱਤਰ ਗਿੱਲ ਹੋਣਾ ਨੇ ਬੱਬੂ ਮਾਨ ਉਹਨਾਂ ਨੇ ਗੀਤ ਵੀ ਗਾਇਆ ਅਤੇ ਹੋਰ ਵੀ ਕਲਾਕਾਰਾਂ ਨੇ ਗੀਤ ਗਾਏ ਆ ਉਸਦੇ ਵਿੱਚ ਨੂਰਾ ਸਿਸਟਰ ਉਹਨਾਂ ਦੇ ਗੀਤ ਮੈਨੂੰ ਲੱਗਦਾ ਕਿ ਸੁਣਨ ਨੂੰ ਮਿਲਿਆ ਸੀ ਅਤੇ ਮੈਂ ਜਿੰਨੇ ਗੀਤ ਹੋਏ ਇੱਕ ਇੱਕ ਕਰਕੇ ਉਹ ਤੁਹਾਡੀ ਸੇਵਾ 'ਚ ਮੈਂ ਪੇਸ਼ ਕਰਦਾ ਅਤੇ ਲਓ ਨਛੱਤਰ ਗਿੱਲ ਨੂੰ ਸੁਣਦੇ ਹਾਂ ਫਿਰ ਇਸ ਫਿਲਮ ਦੇ ਵਿੱਚੋਂ ਇਹ ਇੱਕ ਗੀਤ ਤੁਹਾਡੀ ਸੇਵਾ ਦੇ ਵਿੱਚ ਜਿਹੜਾ ਕਿ ਜਿਹੜੀ ਇਹ ਫਿਲਮ ਆ ਇਹ 19 ਜੁਲਾਈ ਨੂੰ ਜੂਨ ਨੂੰ ਮਾਫ਼ ਕਰਨਾ ਆਹੀ 2-3 ਦਿਨ ਰਹਿ ਗਏ ਨੇ 19 ਜੂਨ ਨੂੰ ਇਹ ਫਿਲਮ ਜਿਹੜੀ ਹੈ ਇਹ ਰਿਲੀਜ਼ ਹੋਣ ਜਾ ਰਹੀ ਹੈ ਅਤੇ ਲਓ ਫਿਰ ਸੁਣਦੇ ਹਾਂ ਨਛੱਤਰ ਗਿੱਲ ਨੂੰ ਨੱਚਦਾ ਪੰਜਾਬ ਪ੍ਰੋਗਰਾਮ ਤੋਂ

ਜੀ ਬਿਲਕੁਲ ਦੋਸਤੋ ਸੋ ਇਹ 40 ਦਿਨ ਜਿਹੜੀ ਫਿਲਮ ਹੈ ਉਹਦੇ ਵਿੱਚੋਂ ਇਹ ਗੀਤ ਤੁਹਾਡੀ ਸੇਵਾ 'ਚ ਮੈਂ ਪੇਸ਼ ਕੀਤਾ ਹੋਰ ਵੀ ਮਿੱਤਰਾਂ ਦੀਆਂ ਫਰਮਾਇਸ਼ਾਂ ਇਸ ਦੌਰਾਨ ਆਈਆਂ ਬਹੁਤ ਮਿਹਰਬਾਨੀ ਆ ਸੋ ਜਿੰਨਾ ਕੁ ਸਮਾਂ ਮੇਰੇ ਕੋਲ ਹੈਗਾ ਤਾਂ ਮੈਂ ਤੁਹਾਡਾ ਇੱਕ ਇੱਕ ਕਰਕੇ ਤੁਹਾਡੇ ਜਿਹੜੇ ਗੀਤ ਆ ਉਹ ਮੈਂ ਤੁਹਾਡੇ ਲਈ ਜ਼ਰੂਰ ਪੇਸ਼ ਕਰ ਦਿੰਦੇ ਹਾਂ ਧੰਨਵਾਦ ਕਰਦਾ ਤੁਹਾਡਾ ਫੋਨ ਕਰਨ ਦੇ ਲਈ ਬਹੁਤ ਮਿਹਰਬਾਨੀ ਹੈ ਅਤੇ ਲਓ ਫਿਰ ਇੱਕ ਨਾ ਗੀਤ ਥੋੜ੍ਹਾ ਜਿਹਾ ਉੱਦਾਂ ਨਾ ਸੁਣ ਲੈਂਦੇ ਥੋੜ੍ਹਾ ਜਿਹਾ ਚੇਂਜ ਕਰੀਏ ਥੋੜ੍ਹਾ ਜਿਹਾ ਕੰਮ ਆ ਲਓ ਫਿਰ ਫਿਰ ਜੋਤਿਕਾ ਤਾਂਗੜੀ ਜਿਹੜੇ ਨਿਊਜ਼ੀਲੈਂਡ ਵੀ ਆਏ ਸਨ ਸੋ ਉਹਨਾਂ ਨੇ ਵੀ ਦੋਸਤੋ 40 ਦਿਨ ਜਿਹੜੀ ਫਿਲਮ ਆ ਉਹਦੇ ਵਿੱਚ ਇੱਕ ਗੀਤ ਜਿਹੜਾ ਗਾਇਆ ਸੀ ਪਹਿਲਾਂ ਮੈਂ ਉਹ ਚਲਾ ਦਿਆਂ ਕਿਉਂਕਿ ਇਹਦੀ ਵੀ ਫਰਮਾਇਸ਼ ਕੁਝ ਮਿੱਤਰ ਕਰ ਰਹੇ ਸਨ ਇਹਦੇ ਵਿੱਚ ਸਾਰੇ ਗੀਤ ਜਿੰਨੇ ਵੀ ਇਹ ਕਲਾਕਾਰ ਨੇ ਬਾਕਮਾਲ ਕਲਾਕਾਰ ਨੇ ਸਾਰਿਆਂ ਨੇ ਗੀਤ ਬਹੁਤ ਵਧੀਆ ਨੇ ਕਿਉਂਕਿ ਫਿਲਮ ਜਿੱਦਾਂ ਦੀ ਹੈ ਉਸ ਤਰ੍ਹਾਂ ਦਾ ਕਿਰਦਾਰ ਨਿਭਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਫਿਰ ਉਹਦੇ ਨਾਲ ਰਿਲੇਟਡ ਜਿਹੜੇ ਆ ਉਹ ਕਲਾਕਾਰ ਲਏ ਗਏ ਜਿਨ੍ਹਾਂ ਦੇ ਗੀਤ ਉਹਨਾਂ ਨੂੰ ਢੁੱਕਦੇ ਹੋਣ ਸੋ ਫਿਰ ਜੋਤਿਕਾ ਤਾਂਗੜੀ ਜਿਹੜੇ ਨੇ ਉਹਨਾਂ ਦਾ ਗੀਤ ਵੀ ਸੁਣ ਲੈਂਦੇ ਇਹ ਵੀ ਉਸ ਫਿਲਮ ਦੇ ਵਿੱਚ ਹੀ ਆ ਅਤੇ ਫਿਰ ਕਰਦੇ ਹਾਂ ਅੱਗੇ ਗੱਲ ਫਿਰ ਚਲਾਉਂਦੇ ਤੁਹਾਡੇ ਹੋਰ ਮਤਲਬੀ ਗੀਤ ਆਹੋ

ਬਿਲਕੁਲ ਜੀ। ਸੋ ਜਦੋਂ ਨਾ ਲੋਕਡਾਊਨ ਹੋਇਆ ਸੀਗਾ ਤੇ ਉਦੋਂ ਬੜਾ ਗਾਣਾ ਚੱਲਿਆ ਇਹ ਭਾਈ ਉਸ ਵੇਲੇ ਮੁਹੰਮਦ ਸ਼ਮੀ ਸਾਹਿਬ ਨਾਲ ਬੱਬੂ ਮਾਨ ਨੇ ਜਿਹੜਾ ਇਹ ਗਾਣਾ ਉਸ ਵੇਲੇ ਆਇਆ ਸੀ ਜਿਹੜਾ ਲੋਕਡਾਊਨ ਚੱਲਦਾ ਸੀ। ਖੈਰ ਮਜ਼ਾ ਲਿਆ ਇਹਨਾਂ ਗੀਤਾਂ ਦਾ ਵੀ ਤੁਸੀਂ ਬਹੁਤ ਬਹੁਤ ਮਿਹਰਬਾਨੀ ਸਾਥ ਦੇਣ ਦੇ ਲਈ ਬਹੁਤ ਧੰਨਵਾਦ ਹੈ ਤੁਹਾਡਾ। ਔਰ ਅਗਲੇ ਹਫ਼ਤੇ ਫਿਰ ਇੱਕ ਨਵਾਂ ਪ੍ਰੋਗਰਾਮ ਲੈ ਕੇ 104.6 FM ਤੋਂ ਮੈਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋ ਜਾਣਾ ਹੈ ਅਤੇ ਆਪਣੀਆਂ ਗੱਲਾਂ ਬਾਤਾਂ ਬਸ ਇਸੇ ਤਰ੍ਹਾਂ ਹੀ ਸਾਡੇ ਨਾਲ ਜੁੜੇ ਰਿਹਾ ਕਰੋ। ਸੋ ਚੰਗਾ ਲੱਗਦਾ ਕਿ ਆਪਾਂ ਕਮਿਊਨਿਟੀ ਦੀ ਗੱਲ ਆਪਣੀ ਪੰਜਾਬੀ ਦੀ ਗੱਲਬਾਤ ਅਸੀਂ ਇਸ ਸਟੇਸ਼ਨ ਰਾਹੀਂ ਤੁਹਾਡੇ ਨਾਲ ਕਰਦੇ ਹਾਂ ਅਤੇ ਤੁਸੀਂ ਸਾਥ ਦੇ ਰਹੇ ਹੋ, ਬਹੁਤ ਬਹੁਤ ਮਿਹਰਬਾਨੀ ਹੈ। ਸੋ ਆਉਂਦੇ ਸਮੇਂ ਦੇ ਵਿੱਚ ਕਾਫੀ ਪ੍ਰੋਗਰਾਮ ਜਿਹੜੇ ਨੇ ਆਉਣ ਵਾਲੇ ਨੇ ਉਹਦੀਆਂ ਜਾਣਕਾਰੀਆਂ ਲੈ ਕੇ ਅਸੀਂ ਤੁਹਾਡੀ ਸੇਵਾ ਵਿੱਚ ਹਾਜ਼ਰ ਹੁੰਦੇ ਰਹਿੰਦੇ ਹਾਂ। ਸੋ ਹੋਰ ਵੀ ਕਾਫੀ ਪ੍ਰੋਗਰਾਮ ਨੇ ਜਿਹੜੇ ਕਿ ਨਿਊਜ਼ੀਲੈਂਡ ਵਿੱਚ ਹੋ ਜਾ ਰਹੇ ਨੇ। ਸੋ ਇੱਕ ਦੋ ਦਿਨ ਤੱਕ ਫਿਰ ਫੇਸਬੁੱਕ ਜ਼ਰੀਏ ਪੇਜ ਦੇ ਜ਼ਰੀਏ ਤੁਹਾਡੇ ਨਾਲ ਰਾਬਤਾ ਜ਼ਰੂਰ ਕਰਦੇ ਚੱਲਾਂਗੇ। ਪੇਜ ਨੱਚਦਾ ਪੰਜਾਬ NZ ਕਰਕੇ ਜਿਹੜਾ ਪੇਜ ਹੈ ਉਹਨੂੰ ਤੁਸੀਂ ਦੋਸਤੋ ਫੋਲੋ ਕਰ ਲੈਣਾ, ਲਾਈਕ ਵਾਲਾ ਬਟਨ ਦੱਬ ਦੇਣਾ ਤਾਂ ਜੋ ਫਿਰ ਜੋ ਵੀ ਅਪਡੇਟਸ ਆ ਉਹ ਤੁਹਾਡੇ ਤੱਕ ਪਹੁੰਚਦੀਆਂ ਰਹਿਣਗੀਆਂ। ਬਹੁਤ ਮਿਹਰਬਾਨੀ ਸਾਥ ਦੇਣ ਦੇ ਲਈ। ਚਲੋ ਫਿਰ ਕੁਝ ਗੀਤ ਤੁਹਾਡੀ ਸੇਵਾ ਦੇ ਵਿੱਚ ਨੱਚਦਾ ਪੰਜਾਬ ਪ੍ਰੋਗਰਾਮ ਤੋਂ। ਇਹ ਕਲਾਕਾਰ ਤੁਸੀਂ ਬਹੁਤ ਪਹਿਲਾਂ ਸੁਣਿਆ ਹੋਣਾ, ਮੈਂ ਚਾਹੁੰਦਾ ਕਿ ਭਾਈ ਇਹ ਕਲਾਕਾਰ ਨੂੰ ਵੀ ਸੁਣਾ ਦਈਏ, ਕਾਫੀ ਸਮਾਂ ਹੋ ਗਿਆ ਮੈਨੂੰ ਲੱਗਦਾ ਤੁਸੀਂ ਸੁਣਿਆ ਹੋਣਾ। ਚਲੋ ਮੈਂ ਨਾਂ ਨਹੀਂ ਦੱਸਣਾ, ਹੁਣ ਤੁਸੀਂ ਆਪੇ ਲੱਭ ਲਿਓ। ਵੈਸੇ ਜਿਹੜੇ ਪੁਰਾਣੇ ਮਿੱਤਰ ਨੇ ਉਹਨਾਂ ਨੂੰ ਸ਼ਾਇਦ ਜ਼ਰੂਰ ਪਤਾ ਹੋਣਾ ਇਸ ਕਲਾਕਾਰ ਦੀ ਆਵਾਜ਼ ਦਾ।

Sarah, he do not know.

Thank you. Ladies and gentlemen, that was Sonny Boys.

0: 아틀리
1: 이어서 소리로 만나는 신앙체험 수기가 방송됩니다. 104.6 FM 가톨릭 방송입니다.

was like desperados waiting for a train. Well, he's a drifter.

It's the Putin girls. If you put it, when you put it.